ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਮੈਂ ਹਾਜ਼ਰ ਹਾਂ ਸ਼ਮਿੰਦਰ ਕਲੇਰ। ਅੱਜ ਦੇ ਇਸ ਪ੍ਰੋਗਰਾਮ 'ਚ ਅਸੀਂ ਸੁਣਾਂਗੇ ਜੀਆਂ ਨੂੰ ਲੜੀ ਤਹਿਤ, ਉੱਘੇ ਗਾਇਕ ਯਾਕੂਬ ਗਿੱਲ ਦੇ ਨਾਲ ਮੁਲਾਕਾਤ, ਅਤੇ ਇਸ ਤੋਂ ਇਲਾਵਾ ਕੁਝ ਗੀਤ ਵੀ ਸੁਣਵਾਏ ਜਾਣਗੇ। ਅੱਜ ਅਸੀਂ ਗੱਲ ਕਰਾਂਗੇ ਸਮਾਜ ਸੇਵਾ ਬਾਰੇ। ਅਕਸਰ ਵੇਖਿਆ ਜਾਂਦਾ ਹੈ ਕਿ ਆਪਣਿਆਂ ਲਈ ਤਾਂ ਹਰ ਕੋਈ ਕਰਦਾ ਹੈ, ਪਰ ਜੋ ਬਿਨਾਂ ਕਿਸੇ ਸਵਾਰਥ ਤੋਂ ਦੂਜਿਆਂ ਦੇ ਕੰਮ ਆਵੇ ਉਹੀ ਅਸਲ ਸੇਵਾ ਹੈ। ਜਿਵੇਂ ਕਿਸੇ ਗਰੀਬ ਲੋੜਵੰਦ ਵਿਅਕਤੀ ਦੀ ਸੇਵਾ ਕਰਨਾ। ਕਈ ਲੋਕ ਤਾਂ ਮੁੱਢਲੀਆਂ ਲੋੜਾਂ ਜਿਵੇਂ ਰੋਟੀ, ਕੱਪੜਾ, ਮਕਾਨ ਵਰਗੀਆਂ ਚੀਜ਼ਾਂ ਤੋਂ ਵੀ ਵਾਂਝੇ ਹੁੰਦੇ ਨੇ। ਜਿਨ੍ਹਾਂ ਨੂੰ ਰੱਬ ਨੇ ਸਭ ਤਰ੍ਹਾਂ ਦੀਆਂ ਸੁੱਖ ਸੁਵਿਧਾਵਾਂ ਨਾਲ ਨਵਾਜ਼ਿਆ ਏ, ਉਹ ਸੇਵਾ ਕਰਨ 'ਚ ਪਿੱਛੇ ਨਹੀਂ ਰਹਿੰਦੇ। ਜ਼ਰੂਰੀ ਨਹੀਂ ਕਿ ਸੇਵਾ ਗੁਰਦੁਆਰੇ, ਮੰਦਰ ਜਾਂ ਕਿਸੇ ਧਾਰਮਿਕ ਅਸਥਾਨ 'ਤੇ ਹੀ ਜਾ ਕੇ ਕਰਨੀ ਏ। ਸਮਾਜ ਸੇਵਾ ਕਈ ਤਰ੍ਹਾਂ ਦੀ ਹੁੰਦੀ ਏ, ਜਿਵੇਂ ਕਿਸੇ ਗਰੀਬ ਅਤੇ ਜ਼ਰੂਰਤਮੰਦ ਨੂੰ ਚੀਜ਼ਾਂ ਦੇਣਾ, ਕਿਸੇ ਲਈ ਘਰ ਬਣਵਾ ਕੇ ਦੇ ਦੇਣਾ, ਜ਼ਿਆਦਾ ਤੋਂ ਜ਼ਿਆਦਾ ਰੁੱਖ ਲਾਉਣਾ ਵੀ ਇੱਕ ਤਰ੍ਹਾਂ ਦੀ ਸੇਵਾ ਹੈ। ਸਾਉਣ ਦਾ ਮਹੀਨਾ ਚੱਲ ਰਿਹਾ ਹੈ ਅਤੇ ਇਹ ਰੁੱਖ ਲਗਾਉਣ ਦਾ ਢੁੱਕਵਾਂ ਸਮਾਂ ਵੀ ਹੈ। ਅਤੇ ਗਾਇਕ ਹੰਸਰਾਜ ਹੰਸ ਵੀ ਸਾਉਣ ਮਹੀਨੇ ਦੀ ਤਾਰੀਫ ਕੁਝ ਇਸ ਤਰ੍ਹਾਂ ਕਰ ਰਹੇ ਨੇ।

0: ਗੀਤ ਤੁਸੀਂ ਸੁਣ ਰਹੇ ਸੀ ਗਾਇਕ ਹੰਸਰਾਜ ਹੰਸ ਦੀ ਆਵਾਜ਼ 'ਚ। ਇਸ ਗੀਤ ਨੂੰ ਸੁਣਨ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਸਮਾਜ ਸੇਵਾ ਦੀ। ਸਮਾਜ ਸੇਵਾ ਕਰਕੇ ਤੁਸੀਂ ਉਹਨਾਂ ਜ਼ਰੂਰਤਮੰਦ ਬਜ਼ੁਰਗਾਂ, ਬੱਚਿਆਂ ਅਤੇ ਅਨਾਥ ਬੇਸਹਾਰਾ ਮਜ਼ਲੂਮਾਂ ਦੀ ਸੇਵਾ ਕਰਕੇ ਇੱਕ ਤਾਂ ਅਜਿਹੇ ਲੋਕਾਂ ਨਾਲ ਤੁਸੀਂ ਪਿਆਰ ਮੁਹੱਬਤ ਪਾ ਕੇ ਆਪਸੀ ਭਾਈਚਾਰਾ ਅਤੇ ਸਾਂਝ ਵਧਾਉਂਦੇ ਹੋ। ਜਦੋਂ ਤੁਸੀਂ ਪਿਆਰ, ਹਲੀਮੀ, ਨਰਮ ਦਿਲੀ ਨਾਲ ਉਹਨਾਂ ਦੀ ਸੇਵਾ ਕਰਦੇ ਹੋ ਤਾਂ ਉਹਨਾਂ ਦਾ ਵੀ ਦਿਲ ਖੁਸ਼ ਹੋ ਕੇ ਤੁਹਾਨੂੰ ਅਸੀਸਾਂ ਦਿੰਦਾ ਏ। ਅਤੇ ਹੁਣ ਪ੍ਰੋਗਰਾਮ ਦੇ ਸਿਲਸਿਲੇ ਨੂੰ ਅੱਗੇ ਤੋਰਦੇ ਹੋਏ ਜੀ ਆਇਆਂ ਨੂੰ ਲੜੀ ਤਹਿਤ ਸੁਣਦੇ ਹਾਂ ਉੱਘੇ ਗਾਇਕ ਯਾਕੂਬ ਗਿੱਲ ਨਾਲ ਕੀਤੀ ਮੁਲਾਕਾਤ ਅਤੇ ਉਹਨਾਂ ਨਾਲ ਗੱਲਬਾਤ ਕੀਤੀ ਏ ਸ਼੍ਰੀ ਬਲਵਿੰਦਰ ਸਿੰਘ ਬਰਾੜ ਹੋਰਾਂ ਨੇ।
1: ਪੰਜਾਬੀ ਸੰਗੀਤ, ਪੰਜਾਬੀ ਗਾਇਕੀ ਇਸ ਵੇਲੇ ਪੰਜਾਬ ਦੀਆਂ ਹੱਦਾਂ ਸਰਹੱਦਾਂ ਨੂੰ ਪਾਰ ਕਰਕੇ ਰਾਸ਼ਟਰ ਨਹੀਂ ਬਲਕਿ ਅੰਤਰਰਾਸ਼ਟਰੀ ਪੱਧਰ 'ਤੇ ਪਹੁੰਚ ਚੁੱਕੀ ਹੈ ਅਤੇ ਪੰਜਾਬੀ ਸੰਗੀਤ ਬਹੁਤ ਸਾਰੇ ਰੂਪਾਂ ਦੇ ਵਿੱਚ ਮਕਬੂਲ ਹੋ ਰਿਹਾ ਹੈ, ਪਾਪੂਲਰ ਹੋ ਰਿਹਾ ਹੈ। ਜਿਵੇਂ ਅੱਜ ਕੱਲ੍ਹ ਜ਼ਿਆਦਾਤਰ ਪੌਪ ਸੌਂਗ, ਰੈਪ ਅਤੇ ਹੋਰ ਪਤਾ ਨਹੀਂ ਕੀ ਕੁਝ, ਪਰ ਇਸ ਤੋਂ ਇਲਾਵਾ ਸਾਡੇ ਜਿਹੜੇ ਸੰਗੀਤ ਦੀ ਅਸਲੀ ਪਹਿਚਾਣ ਹੈ, ਅਸਲੀ ਮੁਹਾਂਦਰਾ ਹੈ, ਉਹ ਸਾਡੀ ਹੈ ਪਰੰਪਰਿਕ ਗਾਇਕੀ। ਅਤੇ ਅੱਜ ਜੀਆਂ ਨੂੰ ਪ੍ਰੋਗਰਾਮ ਵਿੱਚ ਅਸੀਂ ਇਹੋ ਜਿਹੇ ਕਲਾਕਾਰ ਨਾਲ, ਇਹੋ ਜਿਹੇ ਗਾਇਕ ਨਾਲ ਤੁਹਾਡੀ ਮੁਲਾਕਾਤ ਕਰਵਾ ਰਹੇ ਹਾਂ ਜਿਨ੍ਹਾਂ ਨੇ ਪੰਜਾਬੀ ਦੀ ਪਰੰਪਰਿਕ ਗਾਇਕੀ ਨੂੰ, ਜਿਹਦੇ ਵਿੱਚ ਸੂਫੀਆਨਾ ਗਾਇਕੀ ਔਰ ਲੋਕ ਸੰਗੀਤ ਜੋ ਸਾਡੇ ਲੋਕ ਗੀਤ ਨੇ, ਉਸ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਅੱਜ ਦੇ ਸਮੇਂ ਵਿੱਚ ਪਹਿਚਾਣ ਬਣਾਈ ਹੋਈ ਹੈ। ਅਤੇ ਅੱਜ ਦੇ ਮਹਿਮਾਨ, ਅੱਜ ਦੇ ਸਾਡੇ ਜੋ ਕਲਾਕਾਰ ਨੇ ਉਹ ਹੈ ਯਾਕੂਬ। ਯਾਕੂਬ ਪਰੰਪਰਿਕ ਗਾਇਕੀ ਦਾ ਇੱਕ ਅੱਜ ਦਾ ਉੱਘੜਵਾਂ ਨਾਮ ਹੈ। ਜੀ ਆਇਆਂ ਨੂੰ ਪ੍ਰੋਗਰਾਮ ਵਿੱਚ ਅਸੀਂ ਯਾਕੂਬ ਜੀ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਹਾਂ, ਤੁਹਾਡਾ ਸਵਾਗਤ ਕਰਦੇ ਹਾਂ। ਅਤੇ ਇਹਦੇ ਨਾਲ ਹੀ ਮੈਂ ਤੁਹਾਡੇ ਕੋਲੋਂ ਜੋ ਜਾਣਨਾ ਚਾਹਾਂਗਾ ਉਹ ਗੱਲ ਇਹ ਕਿ ਅੱਜ ਜੋ ਹੈ ਪੰਜਾਬੀ ਗਾਇਕੀ ਜਾਂ ਪੰਜਾਬੀ ਸੰਗੀਤ ਬਹੁਤ ਮਸ਼ਹੂਰ ਹੋ ਚੁੱਕਾ ਹੈ, ਜਿਵੇਂ ਸਭ ਜਾਣਦੇ ਆ ਕਿ ਅੰਤਰਰਾਸ਼ਟਰੀ ਪੱਧਰ ਤੱਕ ਉਹ ਜਾਣਿਆ ਜਾਂਦਾ, ਪਰ ਉਹਦੇ ਵਿੱਚ ਜਿਹੜੇ ਬਹੁਤ ਸਾਰੇ ਰੂਪ ਨੇ ਪੰਜਾਬੀ ਸੰਗੀਤ ਦੇ ਵਿੱਚ, ਪਰ ਇੱਕ ਜਦੋਂ ਅਸੀਂ ਪਰੰਪਰਿਕ ਗਾਇਕੀ ਦੀ ਗੱਲ ਕਰਦੇ ਹਾਂ, ਜਿਸ ਤਰ੍ਹਾਂ ਦਾ ਤੁਸੀਂ ਗਾਉਂਦੇ ਹੋ ਕਿ ਸੂਫੀ ਗਾਇਕੀ ਜਾਂ ਲੋਕ ਸੰਗੀਤ, ਤਾਂ ਅੱਜ ਦੇ ਸਮੇਂ ਵਿੱਚ ਤੁਸੀਂ ਇਸ ਪਾਸੇ ਕਿਉਂ, ਮਤਲਬ ਇਸ ਚੀਜ਼ ਨੂੰ ਕਿਉਂ ਚੁਣਿਆ ਤੁਸੀਂ?
2: ਸਭ ਤੋਂ ਪਹਿਲਾਂ ਤਾਂ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਮੈਨੂੰ ਬੁਲਾਉਣ ਵਾਸਤੇ ਤੁਹਾਡਾ, ਆਕਾਸ਼ਵਾਣੀ ਦਿੱਲੀ ਦਾ ਤਹਿ ਦਿਲ ਤੋਂ ਮੈਂ ਸ਼ੁਕਰਗੁਜ਼ਾਰ ਹਾਂ। ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ। ਮੈਨੂੰ ਹਮੇਸ਼ਾ ਇੱਦਾਂ ਲੱਗਦਾ ਹੈ ਕਿ ਜਿਹੜਾ ਮੰਚ ਹੈ ਸਾਡੇ ਕਲਾਕਾਰਾਂ ਦਾ ਮੱਕਾ ਹੈ, ਅਤੇ ਖੁਸ਼ ਨਸੀਬ ਨੇ ਉਹ ਆਰਟਿਸਟ ਜਿਹੜੇ ਇਹਦਾ ਹਿੱਸਾ ਨੇ ਜਾਂ ਜਿਨ੍ਹਾਂ ਨੂੰ ਇਹ ਚੁਣ ਲੈਂਦੇ ਆ, ਅਤੇ ਮੈਂ ਅੱਜ ਤੁਹਾਡੇ ਨਾਲ ਬੈਠਾ ਹਾਂ ਉਹਦੇ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਜਿੰਨੇ ਵੀ ਦੁਨੀਆ ਭਰ ਦੇ ਵਿੱਚ ਆਕਾਸ਼ਵਾਣੀ ਦੇ ਲਿਸਨਰਸ ਨੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਜਿਹੜਾ ਤੁਹਾਡਾ ਸਵਾਲ ਹੈ ਉਹ ਬਹੁਤ ਖੂਬਸੂਰਤ ਹੈ, ਪਰ ਮੈਨੂੰ ਇੱਦਾਂ ਲੱਗਦਾ ਜੀ ਕਿ ਜਾਂ ਕਹਿ ਲਓ ਆਰਟਿਸਟ ਜਿਹੜੇ ਆ ਉਹ ਕੁਦਰਤ ਬਣਾ ਕੇ ਭੇਜਦੀ ਆ ਹਰ ਤਰੀਕੇ ਦੀ, ਜਿਹੜੀ ਰੂਹ ਆ ਉਹ ਰੱਬ ਦੀ ਬਣਾਈ ਹੋਈ ਬੰਦੇ ਦੀ, ਉਹਦੇ ਜਿਹਨੂੰ ਉਹਨੇ ਜਿਸ ਕੰਮ ਵਾਸਤੇ ਚੁਣਨਾ ਹੁੰਦਾ। ਮੇਰੀ ਜ਼ਿੰਦਗੀ 'ਚ ਮੈਂ ਪ੍ਰੈਕਟੀਕਲ ਦੱਸ ਰਿਹਾ, ਹੋ ਸਕਦਾ ਕੋਈ ਮੇਰੀ ਗੱਲ ਨਾਲ ਨਾ ਸਹਿਮਤ ਹੋਵੇ ਜਾਂ ਕਿਸੇ ਦੀ ਜ਼ਿੰਦਗੀ ਦਾ ਕੀ ਐਕਸਪੀਰੀਅੰਸ ਰਿਹਾ ਹੋਵੇ, ਕਿ ਜਿਹਨੂੰ ਕੁਦਰਤ ਨੇ ਜਿਸ ਪਾਸੇ ਨੂੰ ਲੈ ਕੇ ਜਾਣਾ ਉਹਦੀ ਜ਼ਿੰਦਗੀ 'ਚ ਉਸ ਤਰ੍ਹਾਂ ਦੇ ਜ਼ਰੀਏ ਬਣਾ ਦਿੰਦਾ। ਮੇਰੀ ਜ਼ਿੰਦਗੀ 'ਚ ਮੇਰੇ ਨਾਲ ਇਸ ਤਰ੍ਹਾਂ ਹੀ ਹੋਇਆ। ਕੋਈ ਸ਼ੱਕ ਨਹੀਂ ਕਿ ਮੈਂ ਇੱਕ ਸੰਗੀਤਕ ਪਰਿਵਾਰ ਤੋਂ ਹਾਂ। ਮੇਰੇ ਫਾਦਰ ਸਾਹਿਬ ਉਸਤਾਦ ਸ਼੍ਰੀ ਲਾਲ ਰਜ਼ਾ ਜੀ ਉਹ ਗਜ਼ਲ ਗਾਉਂਦੇ ਨੇ, ਅਤੇ ਜਿਹੜੇ ਸਾਜ਼ ਨੇ ਉਹ ਬਚਪਨ ਦੇ ਵਿੱਚ ਹੀ ਸੁਣਨ ਨੂੰ ਮਿਲੇ ਆ। ਹਾਰਮੋਨੀਅਮ ਛੋਟੀ ਉਮਰ 'ਚ ਮੈਂ ਵਜਾਉਣ ਲੱਗ ਗਿਆ ਸੀਗਾ, ਪਰ ਇਹਦੇ ਬਾਵਜੂਦ ਵੀ ਦਿਮਾਗ ਦੇ ਵਿੱਚ ਇਹ ਗੱਲ ਕਦੇ ਨਹੀਂ ਸੀਗੀ ਕਿ ਸਿੰਗਰ ਬਣਨਾ ਆ ਜਾਂ ਇਸ ਤਰ੍ਹਾਂ ਦੀ ਸ਼ੈਲੀ ਗਾਉਣੀ ਆ ਜਾਂ ਉਸ ਤਰ੍ਹਾਂ ਦਾ ਗਾਣਾ ਗਾਉਣਾ ਜਾਂ ਇਸ ਤਰ੍ਹਾਂ ਦੀ ਪਹਿਚਾਣ ਬਣਾਉਣੀ ਆ, ਕਿਉਂਕਿ ਮੈਂ ਪੰਜਾਬ ਉਹ ਤਰਨ ਤਾਰਨ ਡਿਸਟ੍ਰਿਕਟ ਦੇ ਬਿਲਕੁਲ ਬਾਰਡਰ ਲਾਈਨ ਤੋਂ ਆਉਣ ਵਾਲਾ ਮੁੰਡਾ ਹਾਂ, ਅਤੇ ਸਾਨੂੰ ਇਹ ਚੀਜ਼ਾਂ ਵੀ ਜਿਵੇਂ ਹੁੰਦੇ ਨਾ, ਪੇਰੈਂਟਸ ਪਲਾਨਿੰਗ ਕਰਦੇ ਆ ਬੱਚੇ ਨੂੰ ਆਹ ਕਰਨਾ ਉਹ ਕਰਨਾ, ਇਹ ਕੁਛ ਨਹੀਂ ਇਹੋ ਜਿਹਾ ਕੀਤਾ। ਜ਼ਿੰਦਗੀ 'ਚ ਧੱਕੇ ਹੀ ਸੀਗੇ, ਧੱਕੇ ਖਾਧੇ, ਉਹਦੇ ਵਿੱਚ ਪਰਮਾਤਮਾ

0: मलाई गया जिंदगी च, अच्छे लोग आए, चंगे लोग आए, और मेरी जिहड़ी आवाज़ कह लो, वो कितने ना कितने सारे उन्होंने जरूर सलाहते सी कि मुंडा चंगा गाँव या है ना अच्छा कर रहा है। तो आहिस्ता आहिस्ता आहिस्ता मैनू लोग ही यहोजे मिलते गए, क्योंकि हर आर्टिस्ट जदों स्ट्रगल कर रहा हूँ उन्होंने एक प्लेटफॉर्म चाहिए होंगे कि सही जगह मिल जाए, सही प्लेटफॉर्म मिल जाए। मैनू कुदरतन लोग ही यहोजे मिले कि जेडे पहले प्रोड्यूसर मैनू मिले, उन्होंने मेरे ना शर्त यहोजी रखी, बेटा तू बहुत अच्छा गाँव आ, तेरे ते पैसे लावांगे, तेनों रिकॉर्ड करांगे, पर साड़ी कंडीशन ला ला या कुछ भी आ, असी सूफी ही गवावांगे, असी दूजी चीज़ नूं प्रमोट ही नहीं करते। मैं कहा जी आउन दो, मैनूं जरूरत ही, मैं क्या यही गा दांगे। तो वह पहली ही एल्बम जो की उन्होंने अच्छा रिस्पॉन्स भी मिल गया, तो मेरा राह तुर पिया, निकल पड़ी मेरी।
1: याकूब जी, तुसीं दस्या कि तुहाडे जिहड़े पिता जी भी जिहड़े ओह संगीत नाल जुड़े हुए ने, तुहाडे घर दा माहौल ही बचपन दे विच मतलब
0: जी
1: इस तर्हां दा सी, जिस करके तुसीं संगीत नाल सुभाविक तौर ते जिहड़ा इहदे नाल
0: जी
1: जुड़ गए। सानूं इह दस्सो भी तुसीं अपने पिता जी तों ही जिहड़ी संगीत दी सिक्ख्या ली, जां इस तों बाद किसे होर उस्ताद तों भी सिक्ख्या ली, मतलब सिक्खण प्रक्रिया बारे सानूं दस्सो अपने कितों।
0: जी शुरुआत तो घर च ही हुई जिवें मैं तुहानूं दस्या, बट जिहड़े मेरे फादर साहब आ वो गल इदां सोचदे सी, क्योंकि आप उस्ताद गाने दे, तो उन्हां नूं लगदा सीगा कि जिहड़ी उस्तादी शागिरदी आ वो घर च नहीं कीती जांदी, ते दूसरा हर किसी नूं ऐं लगदा भी घर दा जोगी जोगड़ा, तो उन्हां नूं भी लगदा ही ये मेरा मुंडा आ, इन्हें मैनू सीरीयसली लैना भी नहीं। तो फिर उन्होंने अमृतसर के विच एक क्लासीकल दे बहुत वड्डे उस्ताद श्री राम लुभाया जी, उन्होंने रस्मी तौर पर मैनू शागिर्द पाया। हाँ थोड़ा जहा मैं इस गलों अनलक्की जरूर रहा कि जिस टाइम मैं उन्होंने शागिर्द पिया सी उस टाइम ही 80+ की एज के सी, मैं 2-3 साल उन्होंने नाल रहन का मौका मिलया, तो जिन्ना भी मैं ग्रहण कर सकया उन्हों तो, उस तो बाद शरीरक तौर पर मेरे को चले गए, फिर मैं फिर वापस घर आया, फिर उस तो बाद एक्चुअली प्रोफेशनल लाइफ का जोड़ा वो सफ़र शुरू हो गया, उस तो लैके हूँ तक सीखते ही आ रहे हैं। जो घरों निकले पिंडों निकले तो पता चलिया भी जेडे पिछले 5-7 साल या 8 साल हारमोनीयम का रियाज कर रहे ही, गाणिया का रियाज कर रहे ही, वो भी टक्करा ही नहीं भाई, टेक्निकल लोग मिले तो उन्होंने दस्या कि वोकल का रियाज किमें करना चाहिए, रेंज किमें बनानी आ, लो का रियाज करना, हाइज का किमें ख्याल रखना, नोटेशनस की चीज़ा होंदिया या सुर की चीज़ होंगे, वेखो गाना तो अज भी नहीं आता, या जिहड़ियां मैं वड्डियां वड्डियां गल्लां कर रहा नोटेशन फलाना टिमकाना ये समझ लिया, कह लो रट्टा मार लिया इन्हां दा, क्योंकि ये बहुत दूर ने इस चीज़ के कारण। वड्डियां उस्तादां नूं भी पुछ लो, अज भी कहिंदे सानूं तां हुण समझ लगन लगी है ये गाणा ऐसी चीज़ आ।
1: ਤੁਸੀਂ ਕਿਹਾ ਕਿ ਗਾਉਣਾ ਅੱਜ ਵੀ ਨਹੀਂ ਆਉਂਦਾ, ਇਹ ਤਾਂ ਤੁਹਾਡੀ ਨਿਮਰਤਾ ਹੈ ਕਿ ਤੁਸੀਂ ਇਸ ਤਰ੍ਹਾਂ ਕਹਿ ਰਹੇ ਹੋ। ਵੈਸੇ ਤਾਂ ਅਸੀਂ ਬਹੁਤ ਅੱਛਾ ਗਾਉਂਦੇ ਹੋ, ਜਿੱਥੋਂ ਤੱਕ ਸਿੱਖਣ ਦਾ ਸਵਾਲ ਹੈ ਸੀ, ਕਿਉਂਕਿ ਜੋ ਆਵਾਜ਼ ਹੁੰਦੀ ਹੈ ਉਹ ਤਾਂ ਕੁਦਰਤ ਵੱਲੋਂ
0: ਜੀ
1: ਵਿਅਕਤੀ ਦੀ ਹੁੰਦੀ ਹੈ, ਲੇਕਿਨ ਸਿੱਖਣ ਨਾਲ ਉਸਤਾਦਾਂ ਦੇ ਨਾਲ ਉਹਦੇ 'ਚ ਨਿਖਾਰ ਆਉਂਦਾ, ਜਿਹਨੂੰ ਕਹਿੰਦੇ ਸੋਨੇ 'ਤੇ ਸੁਹਾਗਾ
0: ਜੀ
1: ਜੀ ਹੁੰਦਾ। ਅੱਛਾ, ਤੁਸੀਂ ਗੱਲ ਕੀਤੀ ਸੀ, ਜ਼ਿਕਰ ਕੀਤਾ ਸੀ ਕਿ ਤੁਹਾਡੀ ਜਿਹੜੀ ਪਹਿਲੀ ਐਲਬਮ ਰਿਕਾਰਡ ਹੋਈ ਸੀ ਜਿਹਦੇ ਵਿੱਚ ਤੁਹਾਨੂੰ ਸੂਫੀਆਨਾ ਗਾਉਣ ਦੇ ਲਈ ਕਿਹਾ ਗਿਆ ਸੀ,
0: ਜੀ
1: ਉਸ ਐਲਬਮ ਬਾਰੇ ਕੁਝ ਦੱਸੋ ਕੀ ਸੀ ਉਹਦੇ, ਕਿਹੜੇ ਕਿਹੜੇ ਮਤਲਬ ਉਹਦੇ 'ਚ ਤੁਸੀਂ ਕਲਾਮ ਲਏ ਸੀਗੇ?
0: ਸਰ ਉਹਦੇ ਵਿੱਚ ਸਾਰੇ ਸੂਫੀ ਕਲਾਮ ਸੀਗੇ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਪਰਮਾਤਮਾ ਨਾ ਤੁਹਾਨੂੰ ਡਿਊਟੀਆਂ ਲਾ ਦਿੰਦਾ ਤੁਹਾਡੇ ਵਾਸਤੇ ਬੰਦਿਆਂ ਦੀ, ਅਤੇ ਮੇਰੀ ਖੁਸ਼ਕਿਸਮਤੀ ਇਹ ਹੈ ਮੈਨੂੰ ਅੱਛੇ ਲੋਕ ਮਿਲੇ, ਜਿਹੜੇ ਮੈਨੂੰ ਪਹਿਲੇ ਪ੍ਰੋਡਿਊਸਰ ਮਿਲੇ ਉਹ PCS ਅਫਸਰ ਸੀਗੇ, ਉਹ ਸਾਡੇ ਡਿਸਟ੍ਰਿਕਟ ਦੇ SDM ਲੱਗੇ ਸੀਗੇ, ਇੱਕ ਤਾਂ ਇਹ ਕਿ ਪੜ੍ਹੀ ਲਿਖੀ ਕਲਾਸ 'ਚ ਜਾਣ ਦਾ ਮੌਕਾ ਮਿਲ ਗਿਆ, ਅੱਛੇ ਲੋਕਾਂ ਦੀ ਸੰਗਤ ਕਰਨ ਦਾ ਮੌਕਾ ਮਿਲ ਗਿਆ, ਫਿਰ ਉਹਨਾਂ ਦੇ ਨਾਲ ਰਹਿਣਾ ਹਰ ਵੇਲੇ, ਕਦੀ ਆਫਿਸ 'ਚ ਪੂਰਾ ਪੂਰਾ ਦਿਨ, ਕਦੀ ਉਹਨਾਂ ਦੀ ਕੋਠੀ ਦੇ ਵਿੱਚ ਪੂਰਾ ਪੂਰਾ ਦਿਨ ਉੱਥੇ ਰਹਿ ਕੇ ਕੰਪੋਜ਼ ਕੀਤੇ, ਮੈਂ ਇੱਕ ਮੇਲੇ 'ਚ ਗਾ ਰਿਹਾ ਸੀਗਾ ਬੇਸਿਕਲੀ, ਉਦੋਂ ਇਹ ਮਾਹੌਲ ਸੀ ਵੀ ਕਿਤੇ ਵੀ ਜਾ ਕੇ ਤਰਲੇ ਮਾਰ ਲੈਣੇ, ਕੋਈ ਇੱਕ ਗਾਣੇ ਦਾ ਟਾਈਮ ਦੇ ਦੇ ਹੈ ਨਾ, ਉਹ ਚੀਫ ਗੈਸਟ ਆਏ ਹੋਏ ਸੀਗੇ ਉੱਥੇ ਉਸ ਮੇਲੇ 'ਚ, ਮੈਂ ਗਾਇਆ ਉਹਨਾਂ ਨੂੰ ਚੰਗਾ ਲੱਗਾ, ਉਹਨਾਂ ਨੇ ਆਪਣੇ ਗਨਮੈਨ ਨੂੰ ਭੇਜਿਆ ਵੀ ਮੁੰਡੇ ਨੂੰ ਬੁਲਾਓ, ਮੈਂ ਗਿਆ ਉਹਨਾਂ ਕੋਲ, ਬੇਟਾ ਕਹਿੰਦੇ ਤੂੰ ਮੇਰੀ ਕੋਠੀ ਆਈ ਕਿਸੇ ਵੇਲੇ, ਮੈਂ ਇੱਕ ਅੱਧੇ ਦਿਨ ਬਾਅਦ ਹੀ ਕਾਲ ਕਰਕੇ ਤੇ ਉਹਨਾਂ ਨੂੰ ਚਲ ਗਿਆ ਨੰਬਰ ਦੇਤਾ ਉਹਨਾਂ ਨੇ, ਉਹਨਾਂ ਨੇ ਫਿਰ ਮੈਨੂੰ ਸੁਣਿਆ ਕਹਿੰਦੇ ਤੂੰ ਅੱਛਾ ਕਰ ਰਿਹਾ ਆ, ਕੰਪੋਜ਼ ਕਰ ਲੈਣਾ, ਮੈਂ ਕਿਹਾ ਜੀ ਕਰ ਲੈਣਾ, ਉਹਨਾਂ ਦੀ ਕਿਤਾਬ ਸੀ ਇੱਕ ਉਹਨਾਂ ਨੇ ਮੈਨੂੰ ਦੇਤੀ, ਮੈਨੂੰ ਕਹਿੰਦੇ ਆ ਲੈ ਤੂੰ ਕੰਪੋਜ਼ ਕਰ, ਮੈਂ ਦਿਨ ਰਾਤ ਲੱਗਾ ਰਿਹਾ, 2-4-5 ਦਿਨਾਂ 'ਚ ਮੈਂ 8-10-12 ਕੰਪੋਜੀਸ਼ਨਾਂ ਬਣਾ ਕੇ ਮੈਂ ਲੈ ਗਿਆ, ਕਹਿੰਦੇ ਕਰ ਵੀ ਲਈਆਂ, ਮੈਂ ਕਿਹਾ ਹਾਂਜੀ, ਜਦੋਂ ਮੈਂ ਗਿਆ ਉਹਨਾਂ ਨੂੰ ਅੱਛੀਆਂ ਵੀ ਲੱਗੀਆਂ, ਕਹਿੰਦੇ ਯਾਰ ਤੂੰ ਤਾਂ ਤਰਜਾਂ ਵਧੀਆ ਬਣਾਈਆਂ, ਮੈਂ ਕਿਹਾ ਸਰ ਮੈਂ ਕੋਸ਼ਿਸ਼ ਕੀਤੀ ਹੈ, ਅਤੇ ਕਹਿੰਦੇ ਚਲ ਠੀਕ ਹੈ, ਫਿਰ ਉਹ ਨਾਲ ਦੇ ਨਾਲ ਹੀ ਉਹਨਾਂ ਨੇ ਦਲਜੀਤ ਸਿੰਘ ਜੀ ਸਾਡੇ ਅੰਮ੍ਰਿਤਸਰ ਦੀ ਮਿਊਜ਼ਿਕ ਡਾਇਰੈਕਟਰ ਨੇ ਉਹਨਾਂ ਨਾਲ ਕਾਲ ਕੀਤੀ ਵੀ ਮੁੰਡੇ ਦੀ ਟੇਪ ਰਿਕਾਰਡ ਕਰਨੀ, ਉਹਦਾ ਜਿਹੜਾ ਪਹਿਲਾ ਗਾਣਾ ਸੀਗਾ ਰਾਂਝਣ ਮੇਰਾ ਰੱਬ ਉਹਦਾ ਟਾਈਟਲ ਸੀਗਾ, ਉਹ ਕਾਫੀ ਮਕਬੂਲ ਹੋ ਗਿਆ ਸੀ, ਮੈਂ ਬੜੀ ਖੁਸ਼ਕਿਸਮਤੀ ਤੁਸੀਂ ਮੇਰੀ ਇਹ ਲਾ ਲਓ ਕਿ ਬਹੁਤ ਵੱਡੇ ਵੱਡੇ ਜਿਹੜੇ ਉਸਤਾਦ ਸੀ ਉਹਨਾਂ ਨੇ ਮੇਰਾ ਗਾਣਾ ਸ਼ੇਅਰ ਕੀਤਾ, ਜਿਹੜੇ ਪੰਜਾਬ ਦੇ ਮੰਨੇ ਪ੍ਰਮੰਨੇ ਗਾਇਕ ਜਿਨ੍ਹਾਂ ਨੂੰ ਮੈਂ ਕਦੇ ਮਿਲਣਾ ਚਾਹੁੰਦਾ ਸੀਗਾ, ਉਹਨਾਂ ਨੇ ਮੈਨੂੰ ਮਿਲ ਕੇ ਕਾਲਸ ਅਤੇ ਵਧਾਈਆਂ ਦਿੱਤੀਆਂ, ਕਈਆਂ ਨੇ ਆਪਣੇ ਘਰਾਂ 'ਚ ਬੁਲਾਇਆ ਕਿ ਮੈਨੂੰ ਲੱਭਦੇ ਹੀ ਇਹ ਮੁੰਡਾ ਵੀ ਕੌਣ ਆ, ਕਿੱਥੋਂ ਦਾ ਆ, ਇਸ ਤਰ੍ਹਾਂ ਦਾ ਜਿਹਨੇ ਕੰਮ ਕੀਤਾ, ਤਾਂ ਅੱਛਾ ਰਹਿ ਗਿਆ। ਫਿਰ ਉਹ ਅਗਲੇ 3-4 ਸਾਲ ਜਿਵੇਂ ਸਾਡੇ ਪੰਜਾਬ ਦੇ ਮਿਊਜ਼ਿਕ ਕੰਪੀਟੀਸ਼ਨ ਚੱਲਦੇ ਆ ਕੁਝ ਚੈਨਲਸ ਦੇ ਉੱਤੇ, ਅਤੇ ਉਹ ਉਹਨਾਂ ਦੇ ਕੈਂਡੀਡੇਟਸ ਉਹ ਗਾਣਾ ਮੇਰਾ ਗਾਉਂਦੇ ਰਹੇ।
1: अच्छा, एक मैं इत्थे सवाल पूछना चाहवांगा आकाशवाणी बारे, तो क्योंकि तुसी आकाशवाणी नाल जुड़े, तो सवाल मेरा यही है कि तुसी आकाशवाणी दे नाल ऑल इंडिया रेडियो दे नाल कदों जुड़े, पहली बार कदों तुसी ऑल इंडिया रेडियो ते गाया?
0: ਇਹਦੇ ਵਾਸਤੇ ਮੈਂ ਸਭ ਤੋਂ ਪਹਿਲਾਂ ਜਿਹੜਾ ਵਾ ਕ੍ਰੈਡਿਟ ਦੇਣਾ ਚਾਹੂੰਗਾ ਸਾਡੇ ਪੰਜਾਬ ਦੇ ਬਹੁਤ ਹੀ ਨਾਮੀ ਰਾਈਟਰ ਨੇ, ਇਹ ਸ਼੍ਰੀ ਗੁਰਭਜਨ ਗਿੱਲ ਸਾਹਿਬ, ਅਤੇ ਉਹ ਮੈਨੂੰ ਬਹੁਤ ਪਿਆਰ ਕਰਦੇ ਹਮੇਸ਼ਾ, ਅਤੇ ਜਦੋਂ ਮੈਂ ਪਹਿਲੀ ਵਾਰੀ ਉਹਨਾਂ ਨੂੰ ਮੈਂ ਮਿਲਿਆ, ਉਹਨਾਂ ਨੇ ਮੈਨੂੰ ਉਦੋਂ ਹੀ ਸਵਾਲ ਕੀਤਾ ਸੀ, ਬੇਟਾ ਰੇਡੀਓ ਦਾ ਆਡੀਸ਼ਨ ਪਾਸ ਕੀਤਾ? ਮੈਂ ਕਿਹਾ ਜੀ ਨਹੀਂ, ਤੈਨੂੰ ਕਰਨਾ ਚਾਹੀਦਾ ਆ, ਤੁਹਾਡੇ ਵਰਗੇ ਬੱਚੇ ਜਾਂਦੇ ਨਹੀਂ ਇੱਧਰ ਨੂੰ। ਮੈਂ ਕਿਹਾ ਜੀ ਠੀਕ ਹੈ, ਚਲੋ ਮੈਂ ਕਿਸੇ ਕਾਰਨ ਕਰਕੇ ਭਰ ਨਹੀਂ ਸੀ ਸਕਿਆ ਉਦੋਂ। ਉਸ ਤੋਂ ਬਾਅਦ ਦੇ ਵਿੱਚ ਮੈਂ ਇੱਕ ਲਾਈਵ ਪ੍ਰੋਗਰਾਮ 'ਚ ਗਾ ਰਿਹਾ ਸੀ, ਸੁਰਜੀਤ ਪਾਤਰ ਸਾਹਿਬ ਔਰ ਸਤਨਾਮ ਸਿੰਘ ਜੀ ਮਾਣਕੇ ਸਭ ਲੋਕ, ਇੱਕ ਵੱਡਾ ਪ੍ਰੋਗਰਾਮ ਸੀਗਾ ਇਵੈਂਟ। ਉੱਥੇ ਸਾਡੇ ਜਲੰਧਰ ਸਟੇਸ਼ਨ ਦੇ ਸੋਹਣ ਕੁਮਾਰ ਸਰ, ਉਹ ਆਏ ਸੀਗੇ ਜੀ, ਉਹ ਨਾਲ ਦੇ ਨਾਲ ਹੀ ਮੈਨੂੰ ਕਹਿੰਦੇ ਤੂੰ ਤਾਂ ਮੁੰਡਿਆ ਬੜਾ ਵਧੀਆ ਗਾਉਣਾ ਹੈ, ਅੱਜ ਤਾਂ ਮੈਂ ਤੈਨੂੰ ਲਾਈਵ ਦੇਖਿਆ, ਤੂੰ ਸਾਨੂੰ ਕਦੇ ਮਿਲਿਆ ਹੀ ਨਹੀਂ। ਮੈਂ ਕਿਹਾ ਸਰ ਸ਼ੁਕਰੀਆ। ਕਹਿੰਦੇ ਚੱਲ ਅਗਲੇ 2-3 ਦਿਨਾਂ ਦੀ ਆਪਣੀ ਡੇਟ ਚੈੱਕ ਕਰ, ਤੇਰੇ ਕੋਲ ਕਿੱਦਣ ਅਵੇਲੇਬਲ। ਮੈਂ ਕਿਹਾ ਸਰ ਹੁਕਮ ਕਰੋ। ਕਹਿੰਦੇ ਮੈਂ ਤੇਰੀ ਇੰਟਰਵਿਊ ਕਰਨੀ ਆਲ ਇੰਡੀਆ ਰੇਡੀਓ 'ਤੇ, ਤੂੰ ਆ ਜਾ। ਮੈਂ ਕਿਹਾ ਸਰ ਉੱਥੇ ਤਾਂ ਪਾਸ ਹੋਣਾ ਪੈਂਦਾ। ਕਹਿੰਦੇ ਉਹ ਵੀ ਹੋਣਾ ਪੈਂਦਾ, ਵੱਖਰਾ ਪ੍ਰੋਸੈਸ ਆ, ਪਰ ਤੂੰ ਆ। ਸਭ ਤੋਂ ਪਹਿਲੀ ਜਿਹੜੀ ਮੇਰੀ ਰੇਡੀਓ ਦੇ ਉੱਤੇ ਇੱਕ ਇੰਟਰਵਿਊ ਕੀਤੀ, ਇਸ ਤਰ੍ਹਾਂ ਜਿਵੇਂ ਮੈਂ ਤੁਹਾਡੇ ਨਾਲ ਬੈਠ ਕੇ ਕਰ ਰਿਹਾ, ਉਹ ਸੋਹਣ ਕੁਮਾਰ ਸਰ ਉਹਨਾਂ ਨੇ ਕਰਾਈ। ਉਸ ਤੋਂ ਬਾਅਦ 'ਚ ਫਿਰ ਮੈਂ ਜਦੋਂ ਮੈਂ ਨਾਲ ਜੁੜਿਆ ਰਿਹਾ, ਫਿਰ ਮੈਂ ਫਾਰਮ ਭਰਤਾ, ਫਿਰ ਮੇਰੇ ਆਹਿਸਤਾ ਆਹਿਸਤਾ ਗ੍ਰੇਡ ਜਿਹੜੇ ਉਹ ਵੱਧਦੇ ਗਏ, ਅਤੇ ਮੈਨੂੰ ਪਿਆਰ ਵੀ ਬਹੁਤ ਮਿਲਿਆ ਰੇਡੀਓ ਵੱਲੋਂ, ਹਮੇਸ਼ਾ ਹੀ ਅਲੱਗ ਅਲੱਗ ਪ੍ਰੋਗਰਾਮਸ 'ਤੇ ਭੇਜਦੇ ਰਹੇ, ਔਰ ਬਕਾਇਦਾ ਜਦੋਂ ਵੀ ਅਗਲਾ ਅਪਗ੍ਰੇਡ ਆਉਂਦਾ ਸੀ ਮੈਨੂੰ ਧਿਆਨ ਰੱਖਣ ਦੀ ਬਜਾਏ, ਬਕਾਇਦਾ ਸਗੋਂ ਜਿਹੜੇ ਮੈਨੂੰ ਪਿਆਰ ਕਰਨ ਵਾਲੇ ਰੇਡੀਓ 'ਤੇ, ਅਗੋ ਮਿਸ ਨਾ ਕਰੀ, ਆਡੀਸ਼ਨ ਆ ਰਿਹਾ ਵਾ ਭਰ ਦੀ, ਅਪਗ੍ਰੇਡਸ਼ਨ ਦਾ ਆ ਰਿਹਾ ਵਾ ਭਰ ਦੀ ਭਰ ਦੀ, ਅਤੇ ਉਹ ਤੁਹਾਡੇ ਸਭ ਦੇ ਪਿਆਰ ਅਤੇ ਉਹਨਾਂ ਦੇ ਆਸ਼ੀਰਵਾਦ ਨਾਲ ਹੁਣ ਮੇਰੇ ਕੋਲ ਏ ਗ੍ਰੇਡ ਆ ਮੇਰੇ ਪ੍ਰੋਫੈਸ਼ਨ ਦੇ ਵਿੱਚ, ਮੇਰੀ ਕੈਟਾਗਰੀ 'ਚ।
1: ਅੱਛਾ, ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਅੱਜ ਕੱਲ੍ਹ ਜਿਹੜਾ ਬਹੁਤ ਕੁਛ ਸੋਸ਼ਲ ਮੀਡੀਆ ਦਾ ਕਰਕੇ, ਕੁਛ ਇੰਟਰਨੈਟ ਦੀ ਵਜ੍ਹਾ ਕਰਕੇ ਜਿਹੜਾ ਪੰਜਾਬੀ ਸੰਗੀਤ ਹੈ ਉਹ ਸਾਰੇ ਹੱਦਾਂ ਬੰਨੇ ਪਾਰ ਕਰ ਰਿਹਾ, ਪਰ ਉਹਦਾ ਜਿਹੜਾ ਗਾਉਣ ਦੀ ਜਿਹੜੀ ਸ਼ੈਲੀ ਹੈ, ਗਾਉਣ ਦਾ ਅੰਦਾਜ਼ ਹੈ, ਉਹ ਬਿਲਕੁਲ ਇੱਕ ਵੱਖਰੀ ਕਿਸਮ ਦਾ ਹੋ ਗਿਆ
0: ਜੀ।
1: ਉਹਦੇ 'ਚ ਬਹੁਤ ਕੁਝ ਖਿਚੜੀ ਜੀ ਕਰ ਲਿਆ ਜਾਂਦਾ, ਵਿੱਚੇ ਅੰਗਰੇਜ਼ੀ, ਵਿੱਚੇ ਦੂਸਰਾ ਮਿਊਜ਼ਿਕ, ਬਹੁਤ ਕੁਛ। ਮਤਲਬ ਉਹਦੇ 'ਚ ਕਹੀ ਹੈ ਕਿ ਅੱਜ ਯੂਥ ਨੂੰ ਕਈ ਵਾਰੀ ਪਾਪੂਲੈਰਿਟੀ ਬਹੁਤ ਜਲਦੀ ਮਿਲ ਜਾਂਦੀ ਹੈ
0: ਜੀ,
1: ਬਹੁਤ ਜਲਦੀ ਪ੍ਰਸਿੱਧ ਹੋ ਜਾਂਦੇ। ਤੁਹਾਡਾ ਕਦੇ ਇਸ ਤਰ੍ਹਾਂ ਦਾ ਦਿਲ ਨਹੀਂ ਕੀਤਾ ਕਿ ਅਸੀਂ ਵੀ ਕੁਛ ਇਹੋ ਜਿਹਾ ਕਰੀਏ?
0: ਮੈਂ ਕਹੂੰਗਾ ਕਿ ਉਹ ਲੋਕ ਮੇਰੇ ਲਈ ਫਿਕਰਮੰਦ ਹੀ ਨੇ, ਜਾਂ ਮੈਨੂੰ ਬਹੁਤ ਪਿਆਰ ਕਰਦੇ ਜਿਹੜੇ ਲੋਕ ਇੱਦਾਂ ਦੀਆਂ ਸਲਾਹਾਂ ਦਿੰਦੇ ਆ ਬਹੁਤ, ਕੋਈ ਵੱਡੇ ਕੋਈ ਛੋਟੇ ਕੋਈ ਯਾਰ ਦੋਸਤ ਮਿੱਤਰ, ਕਿ ਤੂੰ ਜਾਂ ਕੋਈ ਕਿਹੜੀ ਸੂਫੀ ਦੇ ਚੱਕਰ 'ਚ ਪਿਆ ਆ, ਜਾਂ ਤੈਨੂੰ ਆਹ ਕਰਨਾ ਚਾਹੀਦਾ ਉਹ ਕਰਨਾ ਚਾਹੀਦਾ, ਹਾਲਾਂਕਿ ਪੈਸੇ ਲਾਉਣ ਵਾਲੇ ਬੰਦੇ ਵੀ, ਕਿਉਂਕਿ ਤੁਹਾਨੂੰ ਪਤਾ ਅਸੀਂ ਆਰਟਿਸਟ ਬੰਦੇ ਹਾਂ ਅਤੇ ਰਿਲੇਸ਼ਨ ਬਣ ਜਾਂਦੇ ਆ, ਹੈ ਨਾ। ਬਟ ਕਦੇ ਹੁਣ ਤੱਕ ਦਿਲ ਤਾਂ ਕੀਤਾ ਨਹੀਂ ਆ ਜੀ ਇਸ ਚੀਜ਼ ਨੂੰ, ਨਾ ਹੀ ਮੈਂ ਕੀਤਾ ਆ, ਮੈਨੂੰ ਸਕੂਨ ਮਿਲਦਾ ਆ, ਮੈਨੂੰ ਚੰਗਾ ਲੱਗਦਾ ਆ, ਹਾਲਾਂਕਿ ਕੁਛ ਇੱਕ ਫਾਈਨੈਂਸ਼ਲੀ ਕਹਿ ਲਓ ਜਾਂ ਜਿਹੜੀ ਦੁਨੀਆ ਦੀ ਭੱਜ ਦੌੜ ਆ ਉਹਦੇ 'ਚੋਂ ਠੀਕ ਆ, ਮੇਰੇ ਵਰਗਾ ਆਰਟਿਸਟ ਜੇ ਸੋਚੀਏ ਜਿਵੇਂ ਉਹ ਚੀਜ਼ਾਂ ਨਾ ਕਰਕੇ ਕੁਛ ਚੀਜ਼ਾਂ ਤੋਂ ਅਧੂਰਾ ਵੀ ਰਹਿ ਜਾਂਦਾ ਹੋਊਗਾ, ਪਰ ਇਹ ਤੁਹਾਡੇ ਮਾਇੰਡ ਸੈਟ ਦੀਆਂ ਗੱਲਾਂ ਆ ਮੈਨੂੰ ਲੱਗਦਾ ਕਿਤੇ ਨਾ ਕਿਤੇ, ਹੈ ਨਾ ਜੀ। ਇਹਨੂੰ ਤੁਸੀਂ ਕਿਤੇ ਨਾ ਕਿਤੇ ਤਾਂ ਸ਼ਾਂਤ ਕਰੋਗੇ ਜਾਂ ਬੰਨ ਕੇ ਰੱਖੋ, ਜਿਨ੍ਹਾਂ ਦਾ ਨਹੀਂ ਰਹਿੰਦਾ ਉਹ ਕੁਛ ਵੀ ਕਰ ਦਿਓ, ਫਿਰ ਮੈਨੂੰ ਲੱਗਦਾ ਵੀ ਉਹ ਬਾਰਿਸ਼ ਦੇ ਪਾਣੀ ਵਾਂਗੂ ਫੁੱਲਦੇ ਬਹੁਤ ਜਲਦੀ ਆ, ਅਤੇ ਉਹ ਵੀ ਬਹੁਤ ਜਲਦੀ ਜਾਂਦੇ ਆ, ਹੈ ਨਾ ਜੀ, ਡਾਊਨ। ਪਰ ਮੈਨੂੰ ਲੱਗਦਾ ਕਿ ਜੋ ਮੈਂ ਜਿਵੇਂ ਮੈਂ ਅੱਜ ਆਉਂਦੀ ਤੁਹਾਡੇ ਨਾਲ ਗੱਲ ਵੀ ਕੀਤੀ ਕਿ ਇੱਥੇ ਮੈਂ ਜਦੋਂ ਬ੍ਰੌਡਕਾਸਟਿੰਗ ਹਾਊਸ ਦੇ ਵਿੱਚ ਆਇਆ, ਅਤੇ ਮੈਨੂੰ ਲੱਗਦਾ ਹੈ ਕਿ ਜਦੋਂ ਇਹਦਾ ਗੇਟ ਐਂਟਰ ਕਰਦੇ ਹੋ ਇਹਦੀ ਫੀਲਿੰਗ ਹੀ ਵੱਖਰੀ, ਅਤੇ ਫਿਰ ਤੁਹਾਨੂੰ ਲੱਗਦਾ ਕਿ ਤੁਸੀਂ ਆਪਣੇ ਕੰਮ ਦੇ ਵਿੱਚ ਕੁਝ ਖੱਟਿਆ, ਕਿ ਤੁਸੀਂ ਇਸ ਜਗ੍ਹਾ ਦੇ ਵਿੱਚ ਆ ਰਹੇ ਹੋ, ਤੁਹਾਨੂੰ ਇੱਥੇ ਇੱਜ਼ਤ ਮਾਣ ਸਤਿਕਾਰ ਮਿਲ ਰਿਹਾ। ਹੁਣ ਇਹ ਉਹਨਾਂ ਆਰਟਿਸਟਾਂ 'ਤੇ ਗੱਲ ਮੁੱਕਦੀ ਹੈ ਕਿ ਉਹਨਾਂ ਦੀ ਸੋਚ ਕਿਸ ਤਰ੍ਹਾਂ ਦੀ, ਉਹ ਕੀ ਚਾਹੁੰਦੇ ਆ। ਮੈਂ ਜ਼ਿਆਦਾ ਕੁਝ ਨਹੀਂ ਸੀ ਸੋਚਦਾ, ਬਟ ਮੈਂ ਇਹ ਜ਼ਰੂਰ ਸੋਚਦਾ ਸੀਗਾ ਮੇਰੀ ਪਾਪੂਲੈਰਿਟੀ ਹੋਵੇ, ਕਿਹਨੂੰ ਨਹੀਂ ਚੰਗੀ ਲੱਗਦੀ, ਮੈਂ ਆਰਟਿਸਟ ਹਾਂ, ਮੈਨੂੰ ਵੀ ਚਾਹੀਦੀ ਆ, ਔਰ ਬਹੁਤ ਜ਼ਿਆਦਾ ਹੀ ਚਾਹੀਦੀ ਆ, ਜਿੰਨੀ ਹੈਗੀ ਉਹਦੇ ਤੋਂ 100-200 ਹਜ਼ਾਰ ਗੁਣਾ ਵੱਧ ਚਾਹੀਦੀ ਆ। ਬਟ ਹਾਂ, ਮੇਰਾ ਇਹ ਜ਼ਰੂਰ ਸ਼ੁਰੂ ਤੋਂ ਸ਼ੌਕ ਰਿਹਾ, ਜਾਂ ਕਹਿ ਲਓ ਸੁਪਨਾ ਰਿਹਾ, ਕਿ ਜੇ ਮੈਨੂੰ ਸੁਣਦੇ ਹੋਣ ਤਾਂ ਉਹ ਕਿਸ ਤਰ੍ਹਾਂ ਦੇ ਲੋਕ ਹੋਣ ਜਿਹੜੇ ਸੁਣਦੇ ਹੋਣ, ਜਿਹੜੀ ਮੇਰੀ ਆਡੀਅੰਸ ਹੋਵੇ ਉਹ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਆ। ਔਰ ਉਸ ਮਾਮਲੇ ਦੇ ਵਿੱਚ ਮੈਨੂੰ ਜਦੋਂ ਮੈਂ ਅੱਜ ਆਪਣੇ ਸਰੋਤਿਆਂ ਨੂੰ ਵੇਖਦਾ ਹਾਂ, ਜਦੋਂ ਮੈਂ ਸ਼ੋਜ਼ ਕਰਦਾ, ਤਾਂ ਮੈਨੂੰ ਲੱਗਦਾ ਮੈਂ ਉਹਦੇ ਵਿੱਚ 100% ਸਕਸੈਸ ਹਾਂ, ਕਿਉਂਕਿ ਜਿਸ ਤਰ੍ਹਾਂ ਦੇ ਲੋਕ ਮੈਂ ਸੋਚਦਾ ਸੀ ਕਿ ਇਸ ਤਰ੍ਹਾਂ ਦੇ ਲੋਕ ਮੇਰੇ ਸਾਹਮਣੇ ਬੈਠੇ ਹੋਣ, ਜਿਹੜੇ ਮੈਨੂੰ ਜਾਣਦੇ ਹੋਣ, ਜਿਹੜੇ ਮੈਨੂੰ ਸੁਣਦੇ ਹੋਣ, ਜਿਹੜੇ ਮੈਨੂੰ ਸਮਝਦੇ ਹੋਣ, ਮੇਰੀ ਆਹ ਆਡੀਅੰਸ ਹੋਣੀ ਚਾਹੀਦੀ ਆ, ਮੈਨੂੰ ਉਹਨਾਂ 10 'ਤੇ ਸੈਟਿਸਫੈਕਸ਼ਨ ਆ, ਮੈਨੂੰ 1 ਲੱਖ ਨਹੀਂ ਚਾਹੀਦਾ। ਅਤੇ ਮੈਂ ਅੱਜ ਵੀ ਉਸੇ ਤਰ੍ਹਾਂ ਹੀ ਹਾਂ, ਅੱਜ ਵੀ ਮੈਂ ਉਹੀ ਪਰਫਾਰਮ ਕਰਦਾ, ਜਦੋਂ ਮੈਂ ਸਟੇਜ 'ਤੇ ਬੈਠਦਾ ਮੈਂ ਹਰ ਵਾਰੀ ਰੱਬ ਦਾ ਸ਼ੁਕਰੀਆ ਅਦਾ ਕਰਦਾ ਕਿ ਜੋ ਮੈਂ ਸੋਚਿਆ ਸੀਗਾ ਉਹ ਮੈਂ ਅਚੀਵ ਕਰਕੇ ਬੈਠਾ। ਕੁਝ ਇੱਕ ਚਿਹਰੇ ਸੀ, ਕੁਛ ਇੱਕ ਨਾਂ ਸੀਗੇ ਪੰਜਾਬ ਦੇ, ਜਿਹੜੇ ਜਦੋਂ ਸਕੂਲ ਪੜ੍ਹਦੇ ਹਾਂ ਤਾਂ ਮੈਂ ਸੋਚਦਾ ਯਾਰ ਕਾਸ਼ ਜ਼ਿੰਦਗੀ 'ਚ ਉਹ ਮੈਨੂੰ ਜਾਣਦਾ ਹੋਵੇ, ਕਾਸ਼ ਜ਼ਿੰਦਗੀ ਦੇ ਵਿੱਚ ਮੈਂ ਉਹਨਾਂ ਨੂੰ ਮੈਂ ਕਾਲ ਕਰਾਂ, ਕਹਿਣਾ ਹਾਂ ਯਕੂਬ ਕਿੱਦਾਂ, ਕਾਸ਼ ਮੈਂ ਇਹਨਾਂ ਨਾਲ ਬੈਠ ਸਕਾਂ। ਟੱਚ ਵੁੱਡ ਸਰ, ਮੈਂ ਉਹ ਸਭ ਲੋਕਾਂ ਦੇ ਨਾਲ, ਜੋ ਮੇਰੇ ਫੈਮਿਲੀ ਰਿਲੇਸ਼ਨ ਆ, ਜਾਣ ਪਛਾਣ ਤਾਂ ਬੜੀ ਦੂਰ ਦੀ ਗੱਲ, ਆਪਣੇ ਪਰਸਨਲ ਪ੍ਰੋਗਰਾਮਾਂ ਦੇ ਵਿੱਚ ਉਹ ਮੈਨੂੰ ਸੱਦਦੇ ਆ, ਬੁਲਾਉਂਦੇ ਆ, ਅਤੇ ਜਦੋਂ ਮੈਂ ਜੋ ਕਿਤੇ ਬੈਠਦੇ ਆ ਅਤੇ ਮੇਰਾ ਨਾਂ ਜ਼ਰੂਰ ਜ਼ਿਕਰ ਕਰਦੇ ਵੀ ਉਹ ਮੁੰਡਾ ਚੰਗਾ ਕਰ ਰਿਹਾ। ਜਿਹੜੀ ਤੁਸੀਂ ਗੱਲ ਕੀਤੀ ਵੀ ਉਹ ਜਿਹੜੇ ਕਲਾਕਾਰ ਉਹ ਸਾਰਾ ਕੁਝ ਕਰ ਰਹੇ ਆ ਕਿ ਤੁਹਾਡਾ ਦਿਲ ਨਹੀਂ ਕਰਦਾ ਕਿ ਤੁਹਾਨੂੰ ਕਰਨਾ ਚਾਹੀਦਾ ਕਿ ਨਹੀਂ, ਤਾਂ ਮੈਨੂੰ ਲੱਗਦਾ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਮੈਂ ਤਾਂ ਇਹੀ ਕਹਿ ਸਕਦਾ ਹਾਂ। ਆਪਣਾ ਬੈਸਟ ਕਰਨ ਦੀ ਕੋਸ਼ਿਸ਼ 'ਚ ਮੈਂ ਲੱਗਿਆ, ਮੈਂ ਭੀੜ ਵੱਲ ਕਦੇ ਨਹੀਂ ਦੇਖ ਰਿਹਾ ਵੀ ਉਹ ਕੀ ਕਰ ਰਿਹਾ ਕੀ ਚੱਲ ਰਿਹਾ, ਮੈਂ ਇਹ ਦੇਖ ਰਿਹਾ ਵਾਂ ਕਿ ਮੈਂ ਕੀ ਕਰ ਰਿਹਾ ਇਹਦੇ ਵਿੱਚ, ਜੋ ਮੈਨੂੰ ਕਰਨਾ ਚਾਹੀਦਾ ਸੀ ਮੈਂ ਉੱਥੇ ਹੀ ਹਾਂ।
1: ਅੱਛਾ, ਹੁਣੇ ਤੁਸੀਂ ਜ਼ਿਕਰ ਕੀਤਾ ਆਪਣੇ ਸਕੂਲ ਦਾ, ਕਿ ਸਕੂਲ ਟਾਈਮ 'ਤੇ ਤੁਸੀਂ ਸੋਚਿਆ ਕਰਦੇ ਸੀ ਕਿ ਜੋ ਇਹੋ ਜਿਹੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਨੂੰ ਤੁਸੀਂ
0: ਜੀ
1: ਮਿਲਣਾ ਚਾਹੁੰਦੇ ਹੋ,
0: ਜੀ
1: ਜਾਂ ਤੁਸੀਂ ਆਪਣੇ ਪਿਤਾ ਜੀ ਦਾ ਜ਼ਿਕਰ ਕੀਤਾ ਕਿ ਉਹ ਸੰਗੀਤ ਨਾਲ ਜੁੜੇ ਹੋਏ
0: ਜੀ,
1: ਅਤੇ ਅਸੀਂ ਜਾਣਨਾ ਚਾਹਾਂਗੇ ਤੁਹਾਡੇ ਬਚਪਨ ਬਾਰੇ, ਤੁਹਾਡੇ ਪਰਿਵਾਰ ਬਾਰੇ,
0: ਜੀ
1: ਕਿਸ ਤਰ੍ਹਾਂ ਦੇ ਪਰਿਵਾਰ 'ਚੋਂ ਤੁਸੀਂ ਆਏ ਹੋ, ਤੁਹਾਨੂੰ ਹੋਰ ਜ਼ਿੰਦਗੀ ਦੇ ਵਿੱਚ ਕੋਈ ਸਟਰਗਲ ਕਰਨਾ ਪਿਆ, ਜਾਂ ਕਿਸ ਤਰ੍ਹਾਂ ਤੁਹਾਡੇ ਪਰਿਵਾਰ ਨਾਲ ਜੁੜੀਆਂ ਕੋਈ ਯਾਦਾਂ ਜੋ ਤੁਸੀਂ ਸਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦੇ ਹੋ?
0: ਜੇ ਸਟਰਗਲ ਦੀ ਗੱਲ ਕਰੀਏ ਤਾਂ ਸਟਰਗਲ ਹੀ ਕੀਤਾ ਆ ਸਾਰੀ ਜ਼ਿੰਦਗੀ, ਬਹੁਤ ਜ਼ਿਆਦਾ ਹੀ ਸਟਰਗਲ ਕੀਤਾ ਆ, ਕਿਉਂਕਿ ਇੱਕ ਤਾਂ ਮੈਂ ਤੁਹਾਨੂੰ ਦੱਸਿਆ ਜਿਵੇਂ ਕਿ ਮੈਂ ਤਰਨ ਤਾਰਨ ਜ਼ਿਲ੍ਹੇ ਦਾ, ਉਹ ਬਿਲਕੁਲ ਬਾਰਡਰ 'ਤੇ ਸਾਡਾ ਪਿੰਡ ਆ, ਹੈ ਨਾ, ਅਤੇ ਜਿਹੜੇ ਬਾਰਡਰ 'ਤੇ ਰਹਿਣ ਵਾਲੇ ਲੋਕ ਆ ਉਹਨਾਂ ਦੀਆਂ ਸਮੱਸਿਆਵਾਂ ਉਹ ਲੋਕ ਹੀ ਜਾਣ ਸਕਦੇ, ਜਾਂ ਜਿਹਦੇ ਕੋਲ 2-4-5 ਸਾਲ ਉੱਥੇ ਬਿਤਾਏ ਹੋਣ। ਦੂਸਰੀ ਗੱਲ ਜਿਹੜਾ ਮੇਰਾ ਪਰਿਵਾਰ ਆ, ਕਿ ਕੋਈ ਸ਼ੱਕ ਨਹੀਂ ਮੇਰੇ ਫਾਦਰ ਸਾਹਿਬ ਮਿਊਜ਼ਿਕ ਦੇ ਵਿੱਚ ਹੈ ਨਾ ਬਹੁਤ ਵੱਡੇ ਉਸਤਾਦ ਨੇ। ਬੇਸਿਕਲੀ ਉਹ ਪਹਿਲਾਂ ਗਾਉਂਦੇ ਨਹੀਂ ਸੀਗੇ, ਸਾਡੀ ਇੱਕ ਬੈਂਡ ਦੀ ਦੁਕਾਨ ਸੀਗੀ ਛੋਟੀ ਜਿਹੀ, ਜਿਵੇਂ ਵਿਆਹਾਂ ਸ਼ਾਦੀਆਂ 'ਚ, ਅਤੇ ਜਦੋਂ ਪੰਜਾਬ ਦੇ ਵਿੱਚ 84 ਵਾਲਾ ਜਿਹੜਾ ਉਹ ਟਾਈਮ ਪੀਰੀਅਡ ਆਇਆ ਸੀਗਾ, ਉਸ ਦਰਮਿਆਨ ਇਹ ਸਾਰੀਆਂ ਚੀਜ਼ਾਂ ਬੰਦ ਹੋ ਗਈਆਂ ਸੀ, ਔਰ ਪਿਤਾ ਜੀ ਨੂੰ ਹੋਰ ਕੋਈ ਕੰਮ ਤਾਂ ਆਉਂਦਾ ਨਹੀਂ ਸੀ। ਜਿਹੜੇ ਆਰਟਿਸਟ ਇੱਦਾਂ ਦੇ ਹੁੰਦੇ ਆ ਨਾ, ਜਿਵੇਂ ਮੈਂ ਆ ਹੁਣ, ਜੇ ਅੱਜ ਗਾਣਾ ਨਹੀਂ ਆ ਤਾਂ ਹੋਰ ਵੀ ਕੁਛ ਨਹੀਂ ਆਉਂਦਾ। ਜਿਹੜਾ ਸਾਡਾ ਬਚਪਨ ਦਾ ਪਹਿਲੇ 8-10-12-15 ਸਾਲ ਸੀਗੇ, ਉਹ ਟਾਈਮ ਉਹ ਬੰਦ ਹੀ ਰਿਹਾ ਸਾਰਾ ਕੁਛ ਮਿਊਜ਼ਿਕ ਦਾ, ਅਤੇ ਇਸ ਲਈ ਬਹੁਤ ਜ਼ਿਆਦੀਆਂ ਮੁਸ਼ਕਲਾਂ ਰਹੀਆਂ। ਅਤੇ ਅਸੀਂ ਮੇਰੇ ਪਰਿਵਾਰ 'ਚ 4 ਭੈਣਾਂ ਭਰਾ ਸੀ, 3 ਭਰਾ ਅਤੇ 1 ਭੈਣ ਆ, ਅਤੇ ਮੈਂ ਪਰਿਵਾਰ 'ਚ ਸਭ ਤੋਂ ਵੱਡਾ ਹਾਂ, ਅਤੇ ਉਹ ਕਿਤੇ ਨਾ ਕਿਤੇ ਨਾਨਕਿਆਂ ਨੂੰ ਇਹ ਗੱਲ ਲੱਗੀ ਕਿ ਬੱਚੇ ਜ਼ਿਆਦੇ ਆ ਅਤੇ ਨਹੀਂ ਪਲਨੇ ਇਹਨਾਂ ਤੋਂ, ਅਤੇ ਮੇਰੇ ਮਾਮਾ ਜੀ ਮੇਰੇ ਨਾਨਾ ਜੀ ਮੈਨੂੰ ਮੇਰੇ ਨਾਨਕੇ ਲੈ ਗਏ ਸੀ ਖੇਮਕਰਨ, ਬਿਲਕੁਲ ਬਾਰਡਰ ਦੇ ਉੱਤੇ ਨਾ, ਅਤੇ ਮੈਂ ਪਹਿਲੇ 10-12 ਸਾਲ ਖੇਮਕਰਨ ਆ ਆਪਣੇ ਨਾਨਕੇ, ਔਰ ਉਹ ਮੈਂ ਇੰਨਾ ਛੋਟਾ ਸੀਗਾ ਪਹਿਲੀ ਵੀ, ਜਿਵੇਂ ਪਹਿਲੀ ਕਲਾਸ ਵਿੱਚ ਮੈਨੂੰ ਸਕੂਲ ਵੀ ਮੇਰੇ ਨਾਨਕਿਆਂ ਨੇ ਜਾ ਕੇ ਪਾਇਆ, ਅਤੇ ਜਦੋਂ ਮੈਂ 10 ਕੁ ਸਾਲ ਉੱਥੇ ਲਗਾਤਾਰ ਰਿਹਾ ਮੈਨੂੰ ਤਾਂ ਇਹ ਵੀ ਯਾਦ ਭੁੱਲ ਗਿਆ ਸੀ ਕਿ ਮੈਨੂੰ ਲੱਗਦਾ ਸੀ ਮੇਰੇ ਨਾਨਾ ਨਾਨੀ ਜਿਹੜੇ ਉਹੀ ਮੰਮੀ ਡੈਡੀ ਆ, ਜਿਹੜੇ ਮਾਮੇ ਆ ਉਹ ਵੱਡੇ ਭਰਾ ਆ। ਅਤੇ ਜਦੋਂ ਜਹਿਦ ਜਿਹੜੀ ਆ, ਕਿ ਕਈ ਬੰਦੇ ਇਹ ਗੱਲ ਕਹਿੰਦੇ ਆ ਕਿ ਅਸੀਂ ਜੀ ਬੜੇ ਜ਼ਮੀਨ ਤੋਂ ਉੱਠੇ ਹਾਂ, ਪਰ ਮੈਨੂੰ ਤਾਂ ਇਹ ਲੱਗਦਾ ਹਰ ਇੰਟਰਵਿਊ 'ਚ ਮੈਂ ਇਹ ਗੱਲ ਕਰਦਾ ਕਿ ਮੈਨੂੰ ਲੱਗਦਾ ਮੈਂ ਉਸ ਤੋਂ ਵੀ ਕੋਈ 20-30 ਫੁੱਟ ਥੱਲੇ ਕਿਸੇ ਟੋਏ 'ਚ ਡਿੱਗਿਆ ਸੀਗਾ, ਪਹਿਲਾਂ ਮੈਂ ਉੱਥੋਂ ਹੱਥ ਪੈਰ ਮਾਰ ਕੇ ਜ਼ਮੀਨ ਤੱਕ ਆਇਆ। ਜਦੋਂ ਬੰਦੇ ਨੂੰ ਲੱਗਦਾ ਨਾ ਕਿ ਜ਼ਮੀਨ 'ਤੇ ਪਹੁੰਚ ਗਿਆ ਆ ਅਤੇ ਬਸ ਹੁਣ ਬੱਲੇ ਬੱਲੇ ਆ, ਫਿਰ ਪਤਾ ਲੱਗਦਾ ਨਹੀਂ, ਸਮੱਸਿਆਵਾਂ ਤਾਂ ਅਜੇ ਸ਼ੁਰੂ ਹੋਈਆਂ ਅਤੇ ਇਸ ਤੋਂ ਅੱਗੇ ਚੱਲਣੀਆਂ, ਪਰ ਉਹ ਚੱਲਦੀਆਂ ਗਈਆਂ, ਹਟਦੀਆਂ ਵੀ ਗਈਆਂ, ਕੁਝ ਸਰ ਹੁੰਦੀਆਂ ਗਈਆਂ, ਕੁਛ ਰਹਿ ਗਈਆਂ।
1: ਸੰਘਰਸ਼ ਜਿਹੜਾ ਹੈ ਜ਼ਿੰਦਗੀ ਦਾ ਇੱਕ ਅਜਿਹਾ ਦੌਰ ਹੈ ਜਿਹਦੇ ਦੌਰਾਨ ਬੰਦਾ ਜਿਹੜਾ ਨਾ ਬਣਦਾ ਹੈ, ਨਿਖਰਦਾ, ਉਹਦੀ ਹਸਤੀ ਜਿਹੜੀ ਹੈ ਨਾ ਉਸ ਦੌਰਾਨ ਬਣਦੀ ਹੈ। ਇਹ ਤਾਂ ਸੰਘਰਸ਼ ਦੀ ਗੱਲ ਸੀ, ਪਰ ਨਾਲ ਮੈਂ ਤੁਹਾਡੇ ਕੋਲੋਂ ਕੁਛ 2-4 ਲਾਈਨਾਂ ਕਿਸੇ ਗੀਤ ਦੀਆਂ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਅੱਜ ਸਾਂਝਾ ਕਰ ਲੈਣਾ ਚਾਹੀਦਾ ਜ਼ਰੂਰ।
0: ਨਹੀਂ, ਗਾਣੇ ਤਾਂ ਬਹੁਤ ਸਾਰੇ ਆ ਜੀ, ਕਿ ਮੇਰੇ ਰਿਲੀਜ਼ ਵੀ ਹੋਏ ਆ, ਅਤੇ ਬਟ ਮੈਂ ਤੁਹਾਨੂੰ ਜਿਹੜਾ ਮੈਂ ਰਾਂਝਣ ਮੇਰਾ ਰੱਬ ਦੀ ਗੱਲ ਕੀਤੀ ਹੈ, ਉਹ ਦਿਲ ਦੇ ਕਰੀਬ ਵੀ ਇਸ ਕਰਕੇ ਵੀ ਕਿ ਉਹਨੇ ਮੈਨੂੰ ਪਹਿਚਾਣ ਦਿੱਤੀ, ਅਤੇ ਮੈਂ ਉਹਦੀਆਂ 2 ਲਾਈਨਾਂ ਤੁਹਾਨੂੰ ਸੁਣਾਉਣਾ।

0: ਪਰੰਪਰਾ ਚੱਲਦੀ ਆ ਰਹੀ ਹੈ ਮੱਧ ਕਾਲ ਤੋਂ, ਜਾਂ ਕਹਿ ਲਓ ਬਾਬਾ ਫਰੀਦ ਜੀ ਵੇਲੇ ਤੋਂ। ਇਸੇ ਤਰ੍ਹਾਂ ਜਿਹੜਾ ਲੋਕ ਗੀਤ ਹੈ, ਲੋਕ ਗੀਤਾਂ ਤਾਂ ਪਰੰਪਰਾ ਹੋਰ ਵੀ ਪੁਰਾਣੀ ਹੈ,
1: ਹੋਰ ਵੀ ਪੁਰਾਣੀ।
0: ਇਹਦੇ ਬਾਰੇ ਤੁਸੀਂ ਮਤ ਕੀ ਕਹਿਣਾ ਚਾਹੋਗੇ, ਕੀ ਵਿਚਾਰ ਨੇ ਤੁਹਾਡੇ ਦੋਨਾਂ ਬਾਰੇ, ਸੂਫੀਆਨਾ ਕਲਾਮ ਬਾਰੇ, ਲੋਕ ਵਿਰਸਾ ਹੈ ਇਹਦੇ ਬਾਰੇ, ਇਹਦੇ 'ਚ ਕੀ ਮਤਲਬ, ਇਹਦੀਆਂ ਖੂਬੀਆਂ ਕੀ ਨੇ?
1: ਸਭ ਤੋਂ ਪਹਿਲਾਂ ਜੀ, ਅਸੀਂ ਇਸ ਗੱਲ ਦੇ ਨਾਲ ਹੀ ਮੈਨੂੰ ਲੱਗਦਾ ਬੜੇ ਖੁਸ਼ ਨਸੀਬ ਲੋਕ ਹਾਂ ਕਿ ਅਸੀਂ ਨਾ ਪੰਜਾਬ 'ਚ ਜੰਮੇ ਹਾਂ ਅਤੇ ਅਸੀਂ ਪੰਜਾਬੀ ਹਾਂ, ਅਤੇ ਤਾਂ ਹੀ ਇਹ ਖੁਸ਼ਕਿਸਮਤੀ ਨਾਲ ਮੈਨੂੰ ਇਹ ਸਵਾਲ ਹੋ ਸਕਿਆ ਹੈ ਨਾ ਕਿ ਅਸੀਂ ਪੰਜਾਬ 'ਚ ਜੰਮੇ ਹਾਂ। ਪੰਜਾਬੀ ਜੇ ਭਾਸ਼ਾ ਦੀ ਗੱਲ ਕਰੀਏ, ਗੁਰੂਆਂ ਪੀਰਾਂ ਫਕੀਰਾਂ ਦੀ, ਬਾਬਾ ਫਰੀਦ ਸਾਹਿਬ ਤੋਂ ਇੰਨੀ ਪੁਰਾਣੀ ਲਿਖੀ ਗਈ ਜ਼ੁਬਾਨ ਜਿਹੜੀ ਆ, ਅਤੇ ਖੁਸ਼ ਨਸੀਬੀ ਨਾਲ ਸਾਨੂੰ ਇਹ ਜ਼ੁਬਾਨ ਮਿਲੀ ਹੈ। ਜੇ ਆਪਾਂ ਫੋਕ ਦੀ ਗੱਲ ਕਰ ਲਈਏ ਜਾਂ ਆਪਾਂ ਸੂਫੀ ਦੀ ਗੱਲ ਕਰ ਲਈਏ, ਤਾਂ ਮੈਨੂੰ ਇੱਕ ਵਾਕਿਆ ਯਾਦ ਆਉਂਦਾ ਕਿ ਉਹ ਪਲ ਬਾਬਾ ਬੁੱਲੀ ਸ਼ਾਹ ਸਾਹਿਬ ਜਦੋਂ ਮਨ ਦੀ ਸੰਤੁਸ਼ਟੀ ਲਈ ਜਾਂ ਇੱਕ ਮੁਕੰਮਲ ਗੁਰੂ ਨੂੰ ਲੱਭਦੇ ਫਿਰਦੇ ਸੀ, ਜ਼ਿੰਦਗੀ ਦਾ ਬੜਾ ਸਾਰਾ ਸਟਰਗਲ ਹੋ ਗਿਆ, ਕਿਸੇ ਭਲੇ ਬੰਦੇ ਨੇ ਦੱਸਤਾ ਵੀ ਇਹ ਤੇਰੀ ਇੱਦਾਂ ਨਹੀਂ ਗੱਲ ਬਣਨੀ, ਉੱਥੇ ਫਲਾਣਾ ਫਲਾਣਾ ਇੱਕ ਉਹ ਫਕੀਰ ਰਹਿੰਦਾ ਆ ਅਨਾਇਤ ਸ਼ਾਹ ਕਰਕੇ ਉਹਦਾ ਨਾਂ ਆ, ਅਤੇ ਤੂੰ ਉੱਥੇ ਚੱਲ ਜਾ। ਅਤੇ ਜਦੋਂ ਜਾ ਕੇ ਦਰਵਾਜ਼ਾ ਖੜਕਾਇਆ ਬੁੱਲੇ ਸ਼ਾਹ ਜੀ ਨੇ ਲੱਭਦਿਆਂ ਲਭਾਉਂਦਿਆਂ ਉਹਨਾਂ ਦਾ ਘਰ, ਅਤੇ ਉਹ ਅਗਲੇ ਪਾਸੇ ਨਾ ਸਾਈਂ ਜੀ ਅਗਲੇ ਪਾਸੇ ਗੰਢੇ ਗੋਡ ਰਹੇ ਸੀਗੇ ਉਸ ਦਰਮਿਆਨ, ਅਤੇ ਉਹ ਦਰਵਾਜ਼ਾ ਖੜਕਾਇਆ ਉਹਨਾਂ ਨੇ, ਅਤੇ ਕਹਿੰਦੇ ਵੀ ਕੌਣ? ਕਹਿੰਦੇ ਜੀ ਵੀ ਮੈਂ ਬੁੱਲਾ ਹਾਂ। ਕਹਿੰਦੇ ਹਾਂ ਵੀ ਦੱਸ। ਕਹਿੰਦੇ ਜੀ ਮੈਂ ਰੱਬ ਨੂੰ ਪਾਉਣਾ। ਉਹ ਗੰਢੇ ਗੋਡ ਰਹੇ ਸੀ ਉਸ ਵੇਲੇ ਹੈ ਨਾ, ਅਤੇ ਉਹ ਕਹਿੰਦੇ ਬੁੱਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਅਤੇ ਇੱਧਰ ਲਾਉਣਾ। ਦੂਸਰੀ ਗੱਲ ਇਹ ਹੈ ਕਿ ਸਮਝ ਲਿਆ ਅਤੇ ਰੌਲਾ ਕੀ, ਫਿਰ ਰਾਮ ਰਹੀਮ ਅਤੇ ਮੌਲਾ ਕੀ। ਹੈਗੀਆਂ ਸਾਡੀਆਂ ਪੁਰਾਤਨ ਕਥਾਵਾਂ ਆ ਸਾਰੀਆਂ ਜਿਹੜੀਆਂ ਫੋਕ ਦੇ ਨਾਲ ਜੁੜੀਆਂ, ਕਿਉਂਕਿ ਉਹ ਇੰਨਾ ਪੁਰਾਣਾ ਕਲਚਰ ਆ ਸਾਡਾ, ਇੰਨਾ ਪੁਰਾਣਾ ਗਾਣਾ ਆ, ਉਹ ਸਾਡਾ ਬਲੱਡ ਪੰਜਾਬੀ ਕਰਕੇ, ਸਾਡੀ ਜ਼ੁਬਾਨ ਪੰਜਾਬੀ ਕਰਕੇ, ਇੱਕ ਜਿਹੜੀ ਬਹਾਦਰੀ ਗੁਰੂਆਂ ਨੇ ਜਾਂ ਇਸ ਜ਼ਮੀਨ ਨੇ ਸਾਨੂੰ ਦੇ ਦਿੱਤੀ, ਇਹ ਉਹਦਾ ਵੀ ਕਿਤੇ ਨਾ ਕਿਤੇ ਸਿਹਰਾ ਜਾਂਦਾ ਇਹਨਾਂ ਚੀਜ਼ਾਂ ਨੂੰ ਕਿ ਜਿਹੜੀਆਂ ਸਾਡੀਆਂ ਲੋਕ ਕਥਾਵਾਂ ਜਦੋਂ ਗਾਈਆਂ ਜਾਂਦੀਆਂ ਉਹਨਾਂ ਦਾ ਦੁਨੀਆਂ 'ਤੇ ਕੋਈ ਮੁਕਾਬਲਾ ਨਹੀਂ। ਵਾਰਾਂ ਗਾਈਆਂ ਜਾਂਦੀਆਂ ਆ, ਸੱਤ ਅੱਠ ਤਰ੍ਹਾਂ ਦੇ ਜਿਹੜੇ ਰਸ ਆ ਉਹ ਗਾਏ ਜਾਂਦੇ ਆ, ਮਿਰਜੇ ਗਾਏ ਜਾਂਦੇ ਆ, ਹੈ ਨਾ, ਅਤੇ ਇਹ ਜਿਹੜੀਆਂ ਚੀਜ਼ਾਂ ਵਾ ਉਹਨਾਂ ਦੇ ਨਾਲ ਕਲਾਕਾਰ ਦੀ ਪਰਪੱਕਤਾ ਦਾ ਵੀ ਪਤਾ ਲੱਗਦਾ, ਮਾੜਾ ਬੰਦਾ ਉਹਨੂੰ ਗਾ ਹੀ ਨਹੀਂ ਸਕਦਾ। ਉਸ ਤੋਂ ਬਾਅਦ ਦੇ ਵਿੱਚ ਦੂਸਰੀ ਚੀਜ਼ ਸਾਡੇ ਹਿੱਸੇ ਇਹ ਆਈ ਕਿ ਜਦੋਂ ਸੂਫੀਜ਼ ਦੀ ਐਂਟਰੀ ਹੁੰਦੀ ਆ, ਹੈ ਨਾ, ਪਖੰਡ ਦੇ ਅਗੇਂਸਟ ਜਦੋਂ ਉਹ ਤੁਰੇ ਆ, ਅਤੇ ਫਿਰ ਇਹ ਜਿਹੜੇ ਨਵੇਂ ਰਾਹ ਨਿਕਲੇ ਆ, ਅਤੇ ਸਾਨੂੰ ਉਹਦੇ ਨਾਲ ਉਹਨਾਂ ਨੂੰ ਵੀ ਕਬੂਲਣ ਦਾ, ਉਹਨਾਂ ਨੂੰ ਮਾਨਣ ਦਾ ਮੌਕਾ ਮਿਲਿਆ। ਅਤੇ ਉਹ ਗੱਲ ਜਿਹੜੀ ਤੁਹਾਡਾ ਸਵਾਲ ਸੀਗਾ ਕਿ ਬੋਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਅਤੇ ਉੱਧਰ ਲਾਉਣਾ, ਇਹ ਇੱਕੋ ਸਿੱਕੇ ਦੇ ਜਿਹੜੇ ਦੋ ਪਹਿਲੂ ਆ, ਜਿਹੜਾ ਫੋਕ, ਫੋਕ ਤੋਂ ਬਗੈਰ ਸੂਫੀ ਅਧੂਰਾ, ਅਤੇ ਸੂਫੀ ਤੋਂ ਬਗੈਰ ਜਿਹੜਾ ਉਹ ਫੋਕ ਅਧੂਰਾ ਆ। ਗੱਲ ਤੁਹਾਡੇ ਜਾਣਨ ਦੀ ਆ, ਗੱਲ ਉਹਨੂੰ ਵੀ ਤੁਸੀਂ ਉਹਨੂੰ ਕਿਸ ਹੱਦ ਤੱਕ ਜਾਣ ਲੈਂਦੇ ਆ ਅਤੇ ਕਿਸ ਹੱਦ ਤੱਕ ਉਹਦਾ ਆਨੰਦ ਲੈਂਦੇ ਆ।
0: ਅੱਛਾ, ਹੁਣ ਆਪਾਂ ਆਉਂਦੇ ਹਾਂ ਫਿਰ ਤੁਹਾਡਾ ਅੱਜ ਦੇ ਸਮੇਂ, ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਤੁਹਾਡਾ ਇੱਕ ਗੀਤ ਚੱਲ ਰਿਹਾ ਬੇਜ਼ੁਬਾਨ ਕਰਕੇ
1: ਜੀ,
0: ਉਹਦੇ ਬਾਰੇ ਕੁਛ ਕਹੋਗੇ ਜਾਂ ਉਹਦੀਆਂ ਦੋ ਲਾਈਨਾਂ ਸਾਨੂੰ?
1: ਕਈ ਵਾਰੀ ਇਹ ਵੀ ਜਿਵੇਂ ਤੁਸੀਂ ਗੱਲ ਕੀਤੀ ਆ, ਅਤੇ ਉਹ ਕਈ ਵਾਰੀ ਕਹਿੰਦੇ ਨਾ ਵੀ ਤੁਹਾਡਾ, ਮੈਨੂੰ ਲੱਗਦਾ ਕਿ ਜਿਵੇਂ ਸੂਫੀ ਨੂੰ ਜੇ ਕਿਸੇ ਨੇ ਘੱਟ ਸੁਣਿਆ ਜਾਂ ਇੱਥੇ ਕਹਿ ਲਓ ਸੋਸ਼ਲ ਮੀਡੀਆ 'ਤੇ ਕਿਸੇ ਸੂਫੀ ਗਾਣੇ ਦੇ ਵਿਊਜ਼ ਘੱਟ ਹੋਣਗੇ, ਉਹ ਇਸ ਗਾਣੇ ਦੇ ਥਰੂ ਵੀ ਪਰਮਾਤਮਾ ਨੇ ਇੱਕ ਮੈਨੂੰ ਨਿਆਮਤ ਦੇ ਦਿੱਤੀ ਕਿ ਇਹਦੀਆਂ ਇਸ ਵੇਲੇ ਮੈਨੂੰ ਲੱਗਦਾ ਸਰ 1.25 ਲੱਖ 1.5 ਲੱਖ ਰੀਲਜ਼ ਹੋਣੀਆਂ, ਔਰ ਇੱਕ ਇੱਕ ਰੀਲ ਜਿਹੜੀ ਉਹ 50-50 ਮਿਲੀਅਨ ਤੱਕ ਗਈ ਹੋਈ ਆ। ਇਸੇ ਤਰ੍ਹਾਂ ਹੀ ਇਹਦੇ ਜਿਹੜੇ ਆ ਸ਼ਾਰਟਸ ਨੇ, ਔਰ ਮੈਨੂੰ ਇਸ ਗਾਣੇ ਲਈ ਪੂਰੇ ਇੰਡੀਆ ਤੋਂ ਕਾਲਜ ਆਉਂਦੀਆਂ। ਕਈ ਲੋਕ ਤਾਂ ਵਿਚਾਰੇ ਮੇਰੇ ਨਾਲ ਗੱਲ ਕਰਦੇ ਜਿਨ੍ਹਾਂ ਦੀ ਮੈਨੂੰ ਭਾਸ਼ਾ ਨਹੀਂ ਸਮਝ ਲੱਗਦੀ, ਕਿਉਂਕਿ ਉਹ ਹਿੰਦੀ ਗਾਣੇ ਕਰਕੇ ਪੂਰੇ ਇੰਡੀਆ ਦੇ ਵਿੱਚ ਸੁਣਿਆ ਜਾਂਦਾ, ਔਰ ਲੋਕ ਬੜੇ ਇਮੋਸ਼ਨਲ ਨੇ ਕਿਉਂਕਿ ਜਾਨਵਰਾਂ ਨੂੰ, ਪੰਛੀਆਂ ਨੂੰ ਸਾਰੇ ਪਿਆਰ ਕਰਦੇ ਆ। ਇਸ ਕਰਕੇ ਬੜਾ ਚਰਚਾ ਦਾ ਵਿਸ਼ਾ ਰਹਿ ਗਿਆ ਗਾਣਾ, ਉਹਦਾ ਮੈਂ ਇੱਕ ਮੁਖੜਾ ਸੁਣਾਉਣਾ ਤੁਹਾਨੂੰ।

0: ਬਹੁਤ ਅੱਛੇ, ਬਹੁਤ ਖੂਬ। ਅੱਛਾ, ਅਖੀਰ ਦੇ ਵਿੱਚ ਤੁਹਾਡੇ ਵਿਚਾਰ ਕੁਛ ਤੁਸੀਂ ਮਤਲਬ ਕਹਿਣਾ ਚਾਹੋ, ਕੋਈ ਸੰਦੇਸ਼ ਦੇਣਾ ਚਾਹੋ, ਜਾਂ ਕੋਈ ਗੱਲ ਜਿਹੜੀ ਸਾਡੇ ਨਾਲ ਸਾਂਝੀ ਕਰਨੀ ਚਾਹੋ, ਕੋਈ ਆਪਣਾ ਅਨੁਭਵ, ਕੋਈ ਐਕਸਪੀਰੀਅੰਸ ਸਾਂਝਾ ਕਰਨਾ ਚਾਹੁੰਦੇ ਹੋ?
1: ਮੈਨੂੰ ਹਮੇਸ਼ਾ ਇੱਦਾਂ ਲੱਗਦਾ ਮੈਂ ਤਾਂ ਇਸ ਕਾਬਿਲ ਹੀ ਨਹੀਂ ਹੈਗਾ ਕਿ ਮੈਂ ਕੋਈ ਕਿਸੇ ਨੂੰ ਇਸ ਤਰ੍ਹਾਂ ਦੀ ਗੱਲ ਕਹਿ ਸਕਾਂ ਕਿ ਆਹ ਨਹੀਂ ਆਹ ਕਰਨਾ ਚਾਹੀਦਾ, ਆਹ ਨਹੀਂ ਆਹ ਕਰਨਾ ਚਾਹੀਦਾ। ਮੈਂ ਜੋ ਸੋਚਿਆ, ਜੋ ਮੈਂ ਆਪਣੀ ਜ਼ਿੰਦਗੀ 'ਚ ਕੀਤਾ ਉਹ ਇਹ ਆ ਕਿ ਤੁਸੀਂ ਜਿਹੜਾ ਵੀ ਆਪਣਾ ਗੋਲ ਰੱਖਦੇ ਹੋ ਉਹਨੂੰ ਇਹ ਨਾ ਸੋਚੋ ਵੀ ਤੁਹਾਡੀ ਹੈਸੀਅਤ ਕੀ ਆ ਅਤੇ ਤੁਸੀਂ ਜਾਣਾ ਕਿੱਥੇ ਆ, ਇਹ ਕਿੰਨਾ ਵੱਡਾ ਆ, ਤੁਸੀਂ ਕਿੰਨੇ ਛੋਟੇ ਹੋ। ਬਸ ਉਹਨੂੰ ਸੋਚ ਲਓ, ਉਹਦੇ 'ਤੇ

0: ਆਪਣੇ ਬੇੜੇ ਵਿਚ ਸ਼ਾਮਲ। ਪੰਜਾਬ ਨੂੰ ਆਉਂਦੇ ਸਾਉਣੀ ਖਰੀਦ ਸੀਜ਼ਨ ਦੌਰਾਨ ਕੇਂਦਰੀ ਪੂਲ ਵਾਸਤੇ 180 ਲੱਖ ਮੀਟ੍ਰਿਕ ਟਨ ਝੋਨਾ ਖਰੀਦਣ ਲਈ ਕਿਹਾ ਗਿਆ। ਜੰਮੂ ਕਸ਼ਮੀਰ ਦੇ ਕਟੜਾ ਤੇ ਤ੍ਰਿਕਟਾ ਪਹਾੜੀਆਂ ਚ ਖਰਾਬ ਮੌਸਮ ਕਾਰਨ ਅੱਜ ਲਗਾਤਾਰ ਚੌਥੇ ਦਿਨ ਵੀ ਸ੍ਰੀ ਮਾਤਾ ਵੈਸ਼ਨੋ ਦੇਵੀ ਜੀ ਦੀ ਯਾਤਰਾ ਮੁਲਤਵੀ ਰਹੀ ਅਤੇ ਸਕੁਐਸ਼ ਵਿਚ ਭਾਰਤ ਦੀ ਅਨਾਹਤ ਸਿੰਘ ਤੇ ਆਰਿਆਵੀਰ ਦੀਵਾਨ ਵਿਸ਼ਵ ਜੁਨੀਅਰ ਵਿਅਕਤੀਗਤ ਚੈਂਪੀਅਨਸ਼ਿਪ ਦੇ ਪ੍ਰੀ ਕੁਆਟਰ ਫਾਈਨਲ ਵਿਚ ਪਹੁੰਚੇ। ਨੀਟ ਪੇਪਰ ਲੀਕ ਮਾਮਲੇ ਸਮੇਤ ਵੱਖ ਵੱਖ ਮੁੱਦਿਆਂ ਤੇ ਵਿਰੋਧੀ ਧਿਰ ਦੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਏ, ਜਦੋਂ ਲੋਕ ਸਭਾ ਦੀ ਕਾਰਵਾਈ ਦੁਪਹਿਰ 12 ਵਜੇ ਪਹਿਲੀ ਮੁਲਤਵੀ ਤੋਂ ਬਾਅਦ ਮੁੜ ਤੋਂ ਸ਼ੁਰੂ ਹੋਈ ਤਾਂ ਵਿਰੋਧੀ ਧਿਰ ਪੇਪਰ ਲੀਕ ਦੇ ਮੁੱਦੇ ਤੇ ਵਿਰੋਧ ਪ੍ਰਦਰਸ਼ਨ ਕਰ ਰਹੀ ਸੀ। ਸਪੀਕਰ ਓਮ ਬਿਰਲਾ ਨੇ ਵਿਰੋਧੀ ਧਿਰ ਨੂੰ ਸਦਨ ਦੇ ਸੁਚਾਰੂ ਕੰਮਕਾਜ ਲਈ ਸਹਿਯੋਗ ਕਰਨ ਦੀ ਅਪੀਲ ਕੀਤੀ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜੀਜੂ ਨੇ ਕਿਹਾ ਕਿ ਸਰਕਾਰ ਨੀਟ ਪੇਪਰ ਲੀਕ ਮੁੱਦੇ ਤੇ ਚਰਚਾ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨੂਾ ਕਿਹਾ ਕਿ ਸਰਕਾਰ ਪਹਿਲੇ ਦਿਨ ਤੋਂ ਹੀ ਚਰਚਾ ਵਾਸਤੇ ਤਿਆਰ ਹੈ। ਮੰਤਰੀ ਨੇ ਕਿਹਾ ਕਿ ਸਦਨ ਵਿਚ ਕੋਈ ਵੀ ਚਰਚਾ ਸਥਾਪਿਤ ਨਿਯਮਾਂ ਦੇ ਤਹਿਤ ਹੋਣੀ ਚਾਹੀਦੀ ਹੈ ਤੇ ਇਸ ਲਈ ਢੁਕਵੇਂ ਪ੍ਰਬੰਧਾਂ ਦੀ ਲੋੜ ਹੁੰਦੀ ਹੈ। ਉਨੂਾ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਦੇਸ਼ ਦੇ ਨੌਜਵਾਨਾਂ ਦੇ ਭਵਿੱਖ ਨੂੰ ਧਿਆਨ ਵਿਚ ਰੱਖਦੇ ਹੋਏ ਸਾਰੇ ਪੱਖਾਂ ਨੂੰ ਸ਼ਾਮਲ ਕਰਕੇ ਇਕ ਅਰਥਪੂਰਨ ਤੇ ਰਚਨਾਤਮਕ ਚਰਚਾ ਚਾਹੁੰਦੀ ਹੈ।
1: ਸਰਕਾਰ ਨੀਟ ਪੇਪਰ ਲੀਕ ਕਾ ਚਰਚਾ ਕੇ ਲਿਏ ਪੂਰੀ ਤਰ੍ਹਾਂ ਸੇ ਤਿਆਰ ਹੈ ਔਰ ਹਮਨੇ ਪਹਿਲੇ ਦਿਨ ਸੇ ਕਹਾ ਹੈ ਜਬ ਚਰਚਾ ਹੋਤੀ ਹੈ ਤੋ ਕਿਸੀ ਨਿਯਮ ਕੇ ਤਹਿਤ ਹੋਣਾ ਪੜਤਾ ਹੈ ਔਰ ਇਸਕਾ ਵਿਵਸਥਾ ਬਣਾਉਣਾ ਪੜਤਾ ਹੈ। ਮੈਂ ਅਨੁਰੋਧ ਕਰਤਾ ਹੂੰ ਕਿ ਚਰਚਾ ਕਬ ਹੋਣਾ ਹੈ, ਕਿਤਨਾ ਲੰਬਾ ਚਰਚਾ ਹੋਣਾ ਹੈ ਔਰ ਕਿਸ ਨਿਯਮ ਕੇ ਤਹਿਤ ਹੋਣਾ ਹੈ। ਮਾਨਯ ਸਪੀਕਰ ਮਹੋਦਯ, ਸਾਰੇ ਪਾਰਟੀ ਕੇ ਫਲੋਰ ਲੀਡਰ ਸੇ ਬਾਤਚੀਤ ਕਰਕੇ ਇਸਕਾ ਨਿਰਣੈ ਕੀਆ ਜਾਏ।
0: ਬੀਜੇਪੀ ਨੇ ਕਿਹੈ ਕਿ ਕੇਂਦਰ ਸਰਕਾਰ ਵਿਦਿਆਰਥੀਆਂ ਦੇ ਨਾਲ ਖੜੀ ਏ ਤੇ ਦੇਸ਼ ਦੇ ਨੌਜਵਾਨਾਂ ਦੇ ਭਵਿੱਖ ਦੀ ਰਾਖੀ ਕਰਨਾ ਸਰਕਾਰ ਦੀ ਮੁੱਖ ਤਰਜੀਹ ਏ। ਅੱਜ ਨਵੀਂ ਦਿੱਲੀ ਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬੀਜੇਪੀ ਦੇ ਸੰਸਦ ਮੈਂਬਰ ਬਾਂਸੁਰੀ ਸਵਰਾਜ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਬੀਜੇਪੀ ਸਰਕਾਰ ਨੇ ਵਿਕਸਿਤ ਭਾਰਤ ਨੂੰ ਮਜ਼ਬੂਤ ਕਰਨ ਲਈ ਨੌਜਵਾਨਾਂ ਦੀ ਅਗਵਾਈ ਵਾਲੇ ਵਿਕਾਸ ਦੇ ਮੰਤਰ ਨੂੰ ਆਧਾਰ ਬਣਾਇਐ। ਉਨੂਾ ਕਿਹਾ ਕਿ ਨੀਟ ਦੀ ਮੁੜ ਪ੍ਰੀਖਿਆ ਸਿਰਫ 37 ਦਿਨਾਂ ਚ ਕਰਵਾਈ ਗਈ ਤੇ ਨਤੀਜੇ 25 ਦਿਨਾਂ ਦੇ ਅੰਦਰ ਐਲਾਨ ਦਿੱਤੇ ਗਏ। ਉਨੂਾ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਸਰਕਾਰ ਨੇ ਤੁਰੰਤ ਕਾਰਵਾਈ ਕਰਦਿਆਂ ਪੇਪਰ ਲੀਕ ਵਿਚ ਸ਼ਾਮਲ 13 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤੈ ਤੇ ਹੁਣ ਉਹ ਸਾਰੇ ਜੇਲ੍ਹ ਵਿਚ ਨੇ। ਉਨੂਾ ਕਿਹਾ ਕਿ ਮੁਲਜ਼ਮਾਂ ਨੂੰ ਛੇਤੀ ਤੋਂ ਛੇਤੀ ਸਖ਼ਤ ਸਜ਼ਾ ਦਿੱਤੀ ਜਾਵੇਗੀ। ਭਾਰਤੀ ਜਨਤਾ ਪਾਰਟੀ ਨੇ ਕੱਲ੍ਹ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਗੇਟ ਦੇ ਬਾਹਰ ਬਿਨਾਂ ਇਜਾਜ਼ਤ ਧਰਨਾ ਦੇਣ ਲਈ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਸਖ਼ਤ ਨਿੰਦਾ ਕੀਤੀ ਏ। ਨਵੀਂ ਦਿੱਲੀ ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਜੇਪੀ ਦੇ ਸੰਸਦ ਮੈਂਬਰ ਰਵੀ ਸ਼ੰਕਰ ਪ੍ਰਸਾਦ ਨੇ ਇਸ ਨੂੰ ਭਾਰਤ ਦੇ ਲੋਕਤੰਤਰ ਦੇ ਇਤਿਹਾਸ ਚ ਇਕ ਸ਼ਰਮਨਾਕ ਦਿਨ ਦਸਿਆ। ਉਨੂਾ ਕਿਹਾ ਕਿ ਸ੍ਰੀ ਗਾਂਧੀ ਨੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੀ ਮਾਣ ਮਰਿਆਦਾ ਨੂੰ ਜਾਣਦੇ ਹੋਏ ਵੀ ਗੈਰ ਜ਼ਿੰਮੇਵਾਰਾਨਾ ਵਿਹਾਰ ਕੀਤੈ। ਸੁਰੱਖਿਆ ਪ੍ਰੋਟੋਕਾਲ ਦੀ ਮਹੱਤਤਾ ਤੇ ਜ਼ੋਰ ਦਿੰਦਿਆਂ ਬੀਜੇਪੀ ਸੰਸਦ ਮੈਂਬਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਸਭ ਤੋਂ ਅਹਿਮ ਏ। ਦਿੱਲੀ ਮੈਟਰੋ ਨੇ ਦਸਿਆ ਕਿ ਸੁਰੱਖਿਆ ਕਾਰਨਾਂ ਕਰਕੇ ਰਾਸ਼ਟਰੀ ਰਾਜਧਾਨੀ ਦੇ 16 ਮੈਟਰੋ ਸਟੇਸ਼ਨ ਅਗਲੇ ਨੋਟਿਸ ਤੱਕ ਬੰਦ ਰਹਿਣਗੇ। ਇਨਾਂ ਵਿਚ ਲੋਕ ਕਲਿਆਣ ਮਾਰਗ, ਰਾਜੀਵ ਚੌਕ, ਪਟੇਲ ਚੌਕ, ਰਾਮਕ੍ਰਿਸ਼ਨ ਆਸ਼ਰਮ ਮਾਰਗ, ਬਾਰਾਖੰਬਾ ਰੋਡ, ਸੁਪਰੀਮ ਕੋਰਟ, ਸੇਵਾ ਤੀਰਥ, ਜਨਪਥ, ਮੰਡੀ ਹਾਊਸ, ਕੇਂਦਰੀ ਸਕੱਤਰੇਤ, ਆਈਟੀਓ, ਦਿੱਲੀ ਗੇਟ, ਇੰਦਰਪ੍ਰਸਥ ਖਾਨ ਮਾਰਕੀਟ, ਜ਼ੋਰਬਾਗ ਅਤੇ ਸ਼ਿਵਾਜੀ ਸਟੇਡੀਅਮ ਸ਼ਾਮਲ ਨੇ। ਹਾਲਾਂਕਿ ਦਿੱਲੀ ਮੈਟਰੋ ਨੇ ਕਿਹੈ ਕਿ ਰਾਜੀਵ ਚੌਕ, ਮੰਡੀ ਹਾਊਸ ਤੇ ਕੇਂਦਰੀ ਸਕੱਤਰੇਤ ਵਿਖੇ ਇੰਟਰਚੇਂਜ ਸਹੂਲਤ ਉਪਲਬਧ ਹੋਵੇਗੀ। ਵਿਦੇਸ਼ ਮੰਤਰੀ ਡਾ. ਐਜਾ ਸ਼ੰਕਰ ਨੇ ਅੱਜ ਫਿਲੀਪੀਨਸ ਦੇ ਮਨੀਲਾ ਵਿਚ ਹੋਈ ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿਚ ਹਿੱਸਾ ਲਿਆ। ਇਕ ਸਾਂਝੇ ਬਿਆਨ ਵਿਚ ਭਾਰਤ, ਜਾਪਾਨ, ਆਸਟ੍ਰੇਲੀਆ ਤੇ ਅਮਰੀਕਾ ਨੇ ਇਕ ਆਜ਼ਾਦ ਤੇ ਖੁੱਲ੍ਹੇ ਹਿੰਦ ਪ੍ਰਸ਼ਾਂਤ ਖੇਤਰ ਨੂੰ ਮਜ਼ਬੂਤ ਕਰਨ ਅਤੇ ਆਸੀਆਨ ਦੀ ਏਕਤਾ ਅਤੇ ਆਪਣੇ ਟੁੱਟ ਸਮਰਥਨ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਹੈ। ਮੀਟਿੰਗ ਦੌਰਾਨ ਉਨੂਾ ਨੇ ਖੇਤਰੀ ਚੁਣੌਤੀਆਂ ਤੇ ਹਿੰਦ ਪ੍ਰਸ਼ਾਂਤ ਲਈ ਆਸੀਆਨ ਦੇ ਦ੍ਰਿਸ਼ਟੀਕੋਣ ਦਾ ਸਮਰਥਨ ਕਰਨ ਦੇ ਮੌਕਿਆਂ ਤੇ ਧਿਆਨ ਕੇਂਦਰਿਤ ਕੀਤਾ। ਇਨਾਂ ਚਰਚਾਵਾਂ ਚ ਸਮੁੰਦਰੀ ਤੇ ਅੰਤਰਰਾਸ਼ਟਰੀ ਸੁਰੱਖਿਆ, ਆਰਥਿਕ ਖੁਸ਼ਹਾਲੀ, ਮਹੱਤਵਪੂਰਨ ਤੇ ਉਭਰਦੀਆਂ ਤਕਨਾਲੋਜੀਆਂ ਅਤੇ ਐਮਰਜੈਂਸੀ ਪ੍ਰਤੀਕਿਰਿਆ ਸ਼ਾਮਲ ਸੀ। ਕੁਆਡ ਵਿਦੇਸ਼ ਮੰਤਰੀਆਂ ਨੇ ਸਹਿਮਤੀ ਜਤਾਈ ਕਿ ਹਿੰਦ ਪ੍ਰਸ਼ਾਂਤ ਸਮੁੰਦਰੀ ਖੇਤਰ ਚ ਸ਼ਾਂਤੀ ਤੇ ਸਥਿਰਤਾ ਖੇਤਰ ਦੀ ਸੁਰੱਖਿਆ ਤੇ ਖੁਸ਼ਹਾਲੀ ਲਈ ਬੁਨਿਆਦੀ ਤੱਤ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇਕ ਹੈਂਡਲ ਹੈ @RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-EIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @EIR ਜਲੰਧਰ। ਭਾਰਤੀ ਜਲ ਸੈਨਾ ਨੇ ਅੱਜ ਕਰਨਾਟਕ ਦੇ ਕਾਰਵਾਰ ਚ ਪਣਡੁੱਬੀ ਵਿਰੋਧੀ ਸਮੁੰਦਰੀ ਜੰਗੀ ਜਹਾਜ਼ INS ਮਾਲਵਨ ਨੂੰ ਆਪਣੇ ਬੇੜੇ ਵਿਚ ਸ਼ਾਮਲ ਕੀਤਾ। ਇਸ ਸਮਾਰੋਹ ਵਿਚ ਭਾਰਤੀ ਹਵਾਈ ਸੈਨਾ ਏਅਰ ਚੀਫ਼ ਮਾਰਸ਼ਲ AP ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪੱਛਮੀ ਜਲ ਸੈਨਾ ਕਮਾਂਡ ਦੇ ਵਾਈਸ ਐਡਮਿਰਲ ਸੰਜੇ ਵਾਤਸਿਆਨ, ਕੋਚੀਨ ਸ਼ਿਪਯਾਰਡ ਲਿਮਟਿਡ ਦੇ ਨੁਮਾਇੰਦੇ ਸੀਨੀਅਰ ਜਲ ਸੈਨਾ ਅਧਿਕਾਰੀ ਤੇ ਹੋਰ ਮਹਿਮਾਨ ਵੀ ਇਸ ਮੌਕੇ ਮੌਜੂਦ ਰਹੇ। INS ਮਾਲਵਨ ਨੂੰ ਤਿਆਰ ਕਰਨ ਵਿਚ 80% ਤੋਂ ਵੱਧ ਸਵਦੇਸ਼ੀ ਉਪਕਰਨਾਂ ਤੇ ਤਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ। ਭਾਰਤੀ ਜਲ ਸੈਨਾ ਨੇ ਇਸ ਸਾਲ 7 ਜੰਗੀ ਜਹਾਜ਼ਾਂ ਨੂੰ ਬੇੜੇ ਚ ਸ਼ਾਮਲ ਕੀਤਾ। ਸਾਲ ਦੇ ਅਖੀਰ ਤੱਕ ਕਰੀਬ 12 ਜੰਗੀ ਜਹਾਜ਼ਾਂ ਨੂੰ ਸ਼ਾਮਲ ਕਰਨ ਦੀ ਯੋਜਨਾ ਹੈ। ਇਸ ਮੌਕੇ ਬੋਲਦਿਆਂ ਏਅਰ ਚੀਫ਼ ਮਾਰਸ਼ਲ AP ਸਿੰਘ ਨੇ

0: ਆਤਮ ਨਿਰਭਰਤਾ ਲਈ ਜਲ ਸੈਨਾ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ।
1: ਆਤਮ ਨਿਰਭਰ ਭਾਰਤ ਜੋ ਹਮਨੇ ਇੱਕ ਸਪਨਾ ਦੇਖਾ ਹੈ, ਹਮ ਉਸਕੇ ਬਹੁਤ ਕਰੀਬ ਆਈ ਜਾ ਰਹੇ ਹੈ। ਬਹੁਤ ਜਲਦੀ ਇੰਡੀਅਨ ਨੇਵੀ ਨੇ ਇਹ ਸਪਨਾ ਅਪਣਾ ਲਿਆ ਥਾ, ਹਮ ਲੋਗੋ ਨੇ ਦੇਰ ਕਰੀ ਹੈ ਬਲਕਿ, ਬਿਕਾਜ਼ ਵੇਰੀਅਸ ਸੈਕਟਰਸ ਟੇਕ ਡਿਫਰੈਂਟ ਟਾਈਮਸ ਟੂ ਗਰੋ, ਐਂਡ ਆਈ ਥਿੰਕ ਇਨ ਐਜ਼ ਫਾਰ ਐਜ਼ ਨੇਵਲ ਸ਼ਿਪ ਬਿਲਡਿੰਗ ਇਜ਼ ਕਨਸਰਨਡ, ਇੰਡੀਆ ਹੈਜ਼ ਆਲਵੇਜ਼ ਹੈਡ ਐਨ ਐਚ ਐਂਡ ਵੀ ਹੈਡ ਕੈਰੀਡ ਆਰ ਲੈਗੇਸੀ ਫਾਰਵਰਡ ਐਂਡ ਇਨ ਮੇਕਿੰਗ ਸ਼ਿਪਸ, ਸੋ ਵੈਰੀ ਗੁੱਡ ਪ੍ਰੋਗਰੈਸ ਹੈਜ਼ ਬੀਨ ਮੇਡ ਇਨ ਆਤਮ ਨਿਰਭਰਤਾ ਐਜ਼ ਫਾਰ ਐਜ਼ ਸ਼ਿਪ ਬਿਲਡਿੰਗ ਇਜ਼ ਕਨਸਰਨਡ।
0: ਸਪੇਨ ਦੇ ਬਾਰਸੀਲੋਨਾ ਚ ਹੋਣ ਵਾਲੀ ਚੰਡੀਗੜ੍ਹ ਦੇ ਵਿਰਾਸਤੀ ਫਰਨੀਚਰ ਦੀ ਨਿਲਾਮੀ ਚੰਡੀਗੜ੍ਹ ਪ੍ਰਸ਼ਾਸਨ ਦੀ ਬੇਨਤੀ ਤੇ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਤੁਰੰਤ ਦਖਲ ਤੋਂ ਬਾਅਦ ਰੋਕ ਦਿੱਤੀ ਗਈ ਹੈ। ਅਧਿਕਾਰਤ ਸੂਤਰਾਂ ਮੁਤਾਬਕ ਵਿਦੇਸ਼ ਮੰਤਰਾਲੇ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਸੂਚਿਤ ਕੀਤੈ ਕਿ ਸਪੇਨ ਸਥਿਤ ਭਾਰਤੀ ਦੂਤਘਰ ਦੇ ਦਖਲ ਤੋਂ ਬਾਅਦ ਸਬੰਧਤ ਵਿਰਾਸਤੀ ਫਰਨੀਚਰ ਨੂੰ ਨਿਲਾਮੀ ਤੋਂ ਹਟਾ ਲਿਆ ਗਿਐ। ਦਸਿਆ ਜਾਂਦੈ ਕਿ ਇਹ ਫਰਨੀਚਰ ਚੰਡੀਗੜ੍ਹ ਦੀ ਸੰਸਥਾਗਤ ਵਿਰਾਸਤ ਦਾ ਹਿੱਸਾ ਹੈ ਤੇ ਸ਼ਹਿਰ ਦੇ ਮਸ਼ਹੂਰ ਆਧੁਨਿਕ ਆਰਕੀਟੈਕਚਰ ਨਾਲ ਜੁੜਿਆ ਹੋਇਐ। ਪੰਜਾਬ ਨੂੰ ਆਉਂਦੇ ਸੁਹਾਣੀ ਖਰੀਦ ਸੀਜ਼ਨ ਦੌਰਾਨ ਕੇਂਦਰੀ ਪੂਲ ਵਾਸਤੇ 180 ਲੱਖ ਮੀਟ੍ਰਿਕ ਟਨ ਝੋਨਾ ਖਰੀਦਣ ਲਈ ਕਿਹਾ ਗਿਐ। ਇਸ ਬਾਰੇ ਕੱਲ੍ਹ ਚੰਡੀਗੜ੍ਹ ਵਿਖੇ ਹੋਈ ਪੰਜਾਬ ਦੇ ਮੰਤਰੀ ਸਮੂਹ ਦੀ ਮੀਟਿੰਗ ਦੌਰਾਨ ਵਿਚਾਰ ਵਟਾਂਦਰਾ ਕੀਤਾ ਗਿਆ। ਸਬੰਧਤ ਸੂਬਾ ਅਧਿਕਾਰੀਆਂ ਨੇ ਮੰਤਰੀਆਂ ਨੂੰ ਭਾਰਤ ਸਰਕਾਰ ਦੀ ਮੰਗ ਬਾਰੇ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਕਿਹੈ ਕਿ ਝੋਨਾ 2,462 ਰੁਪਏ ਪ੍ਰਤੀ ਕੁਇੰਟਲ ਦੇ ਘੱਟੋ ਘੱਟ ਸਮਰਥਨ ਮੁੱਲ ਤੇ ਖਰੀਦਿਆ ਜਾਏਗਾ। ਮੰਤਰੀਆਂ ਨੂੰ ਇਹ ਵੀ ਦਸਿਆ ਗਿਆ ਕਿ ਮੌਜੁਦਾ ਸਾਲ ਜਨਵਰੀ ਤੋਂ ਜੁਲਾਈ ਤੱਕ ਪੰਜਾਬ ਤੋਂ 75,67,000 ਮੀਟ੍ਰਿਕ ਟਨ ਅਨਾਜ ਦੀ ਚੁਕਾਈ ਹੋ ਗਈ ਹੈ, ਜਿਸ ਵਿਚੋਂ 37,13,000 ਮੀਟ੍ਰਿਕ ਟਨ ਕਣਕ ਤੇ 38,54,000 ਮੀਟ੍ਰਿਕ ਟਨ ਝੋਨਾ ਸ਼ਾਮਲ ਹੈ। ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ, ਖੁਰਾਕ ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਤੇ ਜਲ ਸਰੋਤ ਮੰਤਰੀ ਦੀ ਸ਼ਮੂਲੀਅਤ ਵਾਲੇ ਮੰਤਰੀ ਸਮੂਹ ਦੀ ਮੀਟਿੰਗ ਆਉਣ ਵਾਲੇ ਝੋਨੇ ਦੀ ਖਰੀਦ ਸੀਜ਼ਨ 2026-27 ਤੇ ਕਣਕ ਦੇ ਖਰੀਦ ਸੀਜ਼ਨ 2027-28 ਦੇ ਪ੍ਰਬੰਧਾਂ ਦੀ ਸਮੀਖਿਆ ਕਰਨ ਲਈ ਹੋਈ ਸੀ। ਭਾਰਤ ਨੇ ਆਪਣੇ ਬ੍ਰਿਕਸ 2026 ਦੀ ਪ੍ਰਧਾਨਗੀ ਹੇਠ ਕੱਲ੍ਹ ਚੰਡੀਗੜ੍ਹ ਵਿਚ ਰਵਾਇਤੀ ਪੁਰਖ ਤੇ ਏਕੀਕ੍ਰਿਤ ਦਵਾਈ ਤੇ ਬ੍ਰਿਕਸ ਮੀਟਿੰਗ ਦੀ ਮੇਜ਼ਬਾਨੀ ਕੀਤੀ। ਇਹ ਮੀਟਿੰਗ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਤੇ ਆਯੁਸ਼ ਮੰਤਰਾਲੇ ਵੱਲੋਂ ਸਾਂਝੇ ਤੌਰ ਤੇ ਆਯੋਜਿਤ ਬ੍ਰਿਕਸ ਹੈਲਥ ਟਰੈਕ ਸਮਾਗਮਾਂ ਦੇ ਇਕ ਵਿਸ਼ਾਲ 4 ਦਿਨਾਂ ਜਸ਼ਨ ਦਾ ਹਿੱਸਾ ਹੈ। ਇਸ ਮੀਟਿੰਗ ਵਿਚ ਸੀਨੀਅਰ ਸਰਕਾਰੀ ਅਧਿਕਾਰੀਆਂ, ਤਕਨੀਕੀ ਮਾਹਰਾਂ ਤੇ ਬ੍ਰਿਕਸ ਮੈਂਬਰ ਦੇਸ਼ਾਂ ਦੇ ਨੁਮਾਇੰਦਿਆਂ ਨੇ ਬਹੁਪੱਖੀ ਸਹਿਯੋਗ ਨੂੰ ਮਜ਼ਬੂਤ ਕਰਨ, ਗਿਆਨ ਤੇ ਵਿਧੀਆਂ ਅਭਿਆਸਾਂ ਦੇ ਆਦਾਨ ਪ੍ਰਦਾਨ ਨੂੰ ਉਤਸ਼ਾਹਿਤ ਕਰਨ ਤੇ ਧਿਆਨ ਕੇਂਦਰਿਤ ਕੀਤਾ। ਅੱਜ ਦੂਜੇ ਦਿਨ ਬ੍ਰਿਕਸ ਸਿਹਤ ਮੰਤਰੀਆਂ ਦੀ ਮੀਟਿੰਗ ਚੰਡੀਗੜ੍ਹ ਵਿਚ ਹੋ ਰਹੀ ਹੈ। ਮੌਸਮ ਵਿਭਾਗ ਨੇ ਅਗਲੇ 2 ਤੋਂ 3 ਦਿਨਾਂ ਦੌਰਾਨ ਪੰਜਾਬ, ਪੂਰਬੀ ਰਾਜਸਥਾਨ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਤੇ ਲੱਦਾਖ ਚ ਭਾਰੀ ਬਾਰਿਸ਼ ਹੋਣ ਦੀ ਪੇਸ਼ੀਨਗੋਈ ਕੀਤੀ ਹੈ। ਉਧਰ ਜੰਮੂ ਕਸ਼ਮੀਰ ਦੇ ਕਟੜਾ ਅਤੇ ਤ੍ਰਿਕੁਟਾ ਪਹਾੜੀਆਂ ਚ ਖਰਾਬ ਮੌਸਮ ਕਾਰਨ ਅੱਜ ਲਗਾਤਾਰ 4ਵੇਂ ਦਿਨ ਵੀ ਸ੍ਰੀ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਮੁਲਤਵੀ ਰਹੀ। ਯਾਤਰਾ ਕਰਨ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਖਰਾਬ ਮੌਸਮ ਕਾਰਨ ਤੀਰਥ ਯਾਤਰਾ ਨੂੰ ਅਸਥਾਈ ਤੌਰ ਤੇ ਮੁਲਤਵੀ ਕਰ ਦਿੱਤਾ ਗਿਐ। ਅਧਿਕਾਰੀਆਂ ਨੇ ਸ਼ਰਧਾਲੂਆਂ ਨੂੰ ਮੌਸਮ ਵਿਚ ਸੁਧਾਰ ਹੋਣ ਤੇ ਯਾਤਰਾ ਤੇ ਮੁੜ ਸ਼ੁਰੂ ਹੋਣ ਤੱਕ ਧੀਰਜ ਬਣਾਈ ਰੱਖਣ ਤੇ ਅਧਿਕਾਰਤ ਸਲਾਹ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਜੰਮੂ ਕਸ਼ਮੀਰ ਦੇ ਕਿਸ਼ਤਵਾੜ ਵਿਚ ਪੁਲਿਸ ਨੇ ਦਹਿਸ਼ਤਗਰਦਾਂ ਦੀ ਮਦਦ ਕਰਨ ਦੇ ਇਲਜ਼ਾਮ ਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤੈ। ਮੁਲਜ਼ਮ ਛਤਰੂ ਖੇਤਰ ਚ ਕੰਮ ਕਰ ਰਹੇ ਵਿਦੇਸ਼ੀ ਦਹਿਸ਼ਤਗਰਦਾਂ ਦੀ ਸਹਾਇਤਾ ਕਰ ਰਿਹਾ ਸੀ। ਉਸ ਦੀ ਪਛਾਣ ਮੁਹੰਮਦ ਰਫੀਕ ਨਾਇਕ ਵਜੋਂ ਹੋਈ ਹੈ, ਜੋ ਸਿੰਘਪੁਰ ਦੇ ਦਾਵਾਥਰ ਦਾ ਰਹਿਣ ਵਾਲਾ ਏ। ਸਕੁਐਸ਼ ਵਿਚ ਭਾਰਤ ਦੇ ਅਨਾਹਤ ਸਿੰਘ ਅਤੇ ਆਰਿਆਵੀਰ ਦੀਵਾਨ ਵਿਸ਼ਵ ਜੂਨੀਅਰ ਵਿਅਕਤੀਗਤ ਚੈਂਪੀਅਨਸ਼ਿਪ ਦੇ ਪ੍ਰੀ ਕੁਆਟਰ ਫਾਈਨਲ ਵਿਚ ਪਹੁੰਚ ਗਏ ਨੇ। ਮਹਿਲਾ ਵਰਗ ਵਿਚ ਚੋਟੀ ਦਾ ਦਰਜਾ ਪ੍ਰਾਪਤ ਅਨਾਹਤ ਨੇ ਰਾਊਂਡ ਆਫ 32 ਹਾਂਗਕਾਂਗ ਦੀ ਪੂਈ ਯਿਨ ਚੋਲੋਯੂ ਨੂੰ ਹਰਾਇਆ। ਤੇ ਆਖਰ ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਨੀਟ ਪ੍ਰੀਖਿਆ ਪੇਪਰ ਲੀਕ ਸਮੇਤ ਵੱਖ ਵੱਖ ਮੁੱਦਿਆਂ ਤੇ ਵਿਰੋਧੀ ਧਿਰ ਦੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਦੁਪਹਿਰ 2 ਵਜੇ ਤੱਕ ਮੁਲਤਵੀ ਕੀਤੀ ਗਈ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਅੱਜ ਫਿਲੀਪੀਨਸ ਦੇ ਮਨੀਲਾ ਚ ਹੋਈ ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਚ ਸ਼ਿਰਕਤ ਕੀਤੀ। ਭਾਰਤੀ ਜਲ ਸੈਨਾ ਵੱਲੋਂ ਕਰਨਾਟਕ ਦੇ ਕਾਰਵਾਰ ਚ ਪਣਡੁੱਬੀ ਵਿਰੋਧੀ ਸਮੁੰਦਰੀ ਜੰਗੀ ਜਹਾਜ਼ INS ਮਾਲਵਨ ਆਪਣੇ ਬੇੜੇ ਚ ਸ਼ਾਮਲ। ਪੰਜਾਬ ਨੂੰ ਆਉਂਦੇ ਸੌਣੀ ਖਰੀਦ ਸੀਜ਼ਨ ਦੌਰਾਨ ਕੇਂਦਰੀ ਪੂਲ ਵਾਸਤੇ 180 ਲੱਖ ਮੀਟ੍ਰਿਕ ਟਨ ਝੋਨਾ ਖਰੀਦਣ ਲਈ ਕਿਹਾ ਗਿਆ ਅਤੇ ਸਕੁਐਸ਼ ਵਿਚ ਭਾਰਤ ਦੇ ਅਨਾਹਤ ਸਿੰਘ ਤੇ ਆਰਿਆਵੀਰ ਦੀਵਾਨ ਵਿਸ਼ਵ ਜੂਨੀਅਰ ਵਿਅਕਤੀਗਤ ਚੈਂਪੀਅਨਸ਼ਿਪ ਦੇ ਪ੍ਰੀ ਕੁਆਟਰ ਫਾਈਨਲ ਚ ਪਹੁੰਚੇ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 ਤੇ। ਨਮਸਕਾਰ।
2: ਆਦਾਬ, ਇਹ ਆਕਾਸ਼ਵਾਣੀ ਹੈ, ਖ਼ਬਰੋਂ ਕੇ ਸਾਥ ਮੈਂ ਨੀਤਿਕਾ ਤਿਆਗੀ। नीट पेपर इफ्शा होने के मामले पर पार्लियामेंट में तातुल जारी है। सरकार के बहस के लिए तैयार होने के बावजूद दोनों ऐवानों की कार्रवाई अपोजिशन के शोरगुल की वजह से मुलतवी करनी पड़ी। अब दोस्त शिकन INS मालवन को भारतीय बहरिया में शामिल किया गया है, जिससे बहरी सिक्योरिटी मुस्तहकम होगी। कोड मुल्कों के वज़राए खारजा ने मनीला में अपनी मीटिंग में भारत बहरुल काहिल को आज़ादाना और खुला बनाए रखने के अपने अज़्म को दोहराया है। असम में मरने वालों की तादाद बढ़कर 31 हो गई है। मुख्तलिफ अजला में